ਪੌੜੀ ਪਣੇ ਪੌਣ ਵੇਗ ਹਰੰਗੀ ਹਰਮ ਸਵਾਰਿਆ ਉੱਠੇ ਮੰਡ ਮਾੜੀਆਂ ਲਾਇ ਬੈਠੇ ਕਰ ਪਾਸਾਰਿਆ ਚੀਜ਼ ਕਰ ਮਨ ਭਾਵਦੇ ਹਰ ਬੁੱਝ ਨਾਹੀਂ ਹਾਰਿਆ ਕਰ ਫਰਮਾਇਆ ਸਿਖਾਇਆ।

ਸਤਿਗੁਰੂ ਵੱਡਾ ਕਰ ਸਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮਿਲਤ ਨਜ਼ਰੀ ਆਈਆਂ ਜਾਤ ਸਪਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਰ ਵਿੱਚ ਹਮਾਰ ਕੱਢੀਆਂ ਬੁਰਿਆਈਆਂ

ਬੜੀ ਜਸਰੀਏ ਸੁਰ ਪਾਈਏ ਸੋ ਸਾਲ ਸਦਾ ਸੰਭਾਲੀਏ ਜਿਤ ਕੀਤਾ ਪਈਆ ਆਪਣਾ ਸਾ ਕਾਲ ਬੁਰੀ ਕਿਉਂ ਘਾਲੀਏ ਮੰਦਾ ਮੂਲ ਕੀ ਚਈ ਦੇ ਲੰਮੀ ਨਜ਼ਰ ਨਿਹਾਲੀਏ ਜਿਉਂ ਸਾਹਿਬ ਨਾਲ ਨਹਾਰੀਏ ਤੇ ਵਿਆਹ ਪਾਸਾ ਢਾਲੀਏ ਕਿਸ਼ਲਾਹੇ ਉੱਪਰ ਘਾਲੀਏ ਕਿਸ਼ਲਾਹੇ।

0: ਨਾਲ ਖਸਮ ਚੱਲੇ ਅਰਦਾਸ।
1: ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਆਕਾਸ਼ਵਾਣੀ ਵਰਲਡ ਸਰਵਿਸ ਟੀਮ ਦੀ ਪੰਜਾਬੀ ਸੇਵਾ ਚ ਹੁਣ ਤੁਹਾਡੀ ਨਜ਼ਰ ਕਰ ਰਹੇ ਹਾਂ ਸੁਫੀਆਨਾ ਕਲਾਮ।

ਜਾਣਕਾਰੀ ਦੀ ਪੁਸ਼ਟੀ ਲਈ ਸਿਰਫ ਭਰੋਸੇਯੋਗ ਤੇ ਅਧਿਕਾਰਤ ਸਰੋਤਾਂ ਤੇ ਹੀ ਭਰੋਸਾ ਕਰਨ। ਲੱਦਾਖ ਵਿੱਚ 27ਵੇਂ ਕਰਗਿਲ ਵਿਜੈ ਦਿਵਸ ਦੇ ਸਬੰਧ ਵਿੱਚ 2 ਦਿਨਾਂ ਸਮਾਰੋਹ ਅੱਜ ਦਰਾਸ ਤੇ ਲਾਂਗਚੇਨ ਵਿਊ ਪੁਆਇੰਟ ਵਿਖੇ ਇੱਕ ਯੁੱਧ ਯਾਦਗਾਰੀ ਸਮਾਰੋਹ ਨਾਲ ਸ਼ੁਰੂ ਹੋਇਆ। ਇਸ ਸਮਾਰੋਹ ਵਿੱਚ 1999 ਦੇ ਕਰਗਿਲ ਯੁੱਧ ਵਿੱਚ ਸਰਵਉੱਚ ਕੁਰਬਾਨੀ ਦੇਣ ਵਾਲੇ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਕਰਗਿਲ ਵਿਜੈ ਦਿਵਸ ਹਰ ਸਾਲ 26 ਜੁਲਾਈ ਨੂੰ ਪਾਕਿਸਤਾਨ ਉੱਤੇ ਭਾਰਤ ਦੀ ਜਿੱਤ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਇਸ ਸਮਾਗਮ ਵਿੱਚ ਆਪਰੇਸ਼ਨ ਵਿਜੈ ਬਾਰੇ ਇੱਕ ਦਸਤਾਵੇਜ਼ੀ, ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ, ਸ਼ਹੀਦਾਂ ਦੇ ਪਰਿਵਾਰਾਂ ਨਾਲ ਗੱਲਬਾਤ ਅਤੇ ਸਾਬਕਾ ਸੈਨਿਕਾਂ ਵੱਲੋਂ ਯਾਦਾਂ ਸਾਂਝੀਆਂ ਕਰਨਾ ਸ਼ਾਮਲ ਸੀ। ਸਮਾਗਮ ਵਿੱਚ ਸੀਨੀਅਰ ਫੌਜੀ ਅਧਿਕਾਰੀ, ਸਿਵਲ ਅਧਿਕਾਰੀ, ਸਾਬਕ ਸੈਨਿਕ, ਵੀਰ ਨਾਰੀਆਂ ਅਤੇ ਹੋਰ ਮਹਿਮਾਨ ਸ਼ਾਮਲ ਹੋਏ। ਰੱਖਿਆ ਮੰਤਰੀ ਰਾਜਨਾਥ ਸਿੰਘ ਕੱਲ੍ਹ ਜੰਗੀ ਯਾਦਗਾਰ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਕੇ ਮੁੱਖ ਕਾਰਗਿਲ ਵਿਜੈ ਦਿਵਸ ਸਮਾਰੋਹ ਦੀ ਅਗਵਾਈ ਕਰਨਗੇ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਅਸਾਮ ਵਿੱਚ ਹੜ੍ਹਾਂ ਸਬੰਧੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ। ਰਾਜ ਭਰ ਵਿੱਚ 1,15,000 ਤੋਂ ਵੱਧ ਲੋਕਾਂ ਨੇ ਰਾਹਤ ਕੈਂਪਾਂ ਵਿੱਚ ਸ਼ਰਨ ਲਈ ਹੈ। ਰਾਜ ਵਿੱਚ ਹੜ੍ਹਾਂ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 61 ਤੱਕ ਪਹੁੰਚ ਗਈ ਹੈ। ਉੱਪਰੀ ਅਸਾਮ ਵਿੱਚ ਦੀਖੋ, ਦਿਸਾਂਗ ਅਤੇ ਦਨਸਿਰੀ ਨਦੀਆਂ ਅਜੇ ਵੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਗ ਰਹੀਆਂ ਨੇ। ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਅਤੇ ਬਚਾਅ ਕਾਰਜ ਜਾਰੀ ਨੇ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਸਾਮ ਦੇ ਮੁੱਖ ਮੰਤਰੀ ਹਿੰਮਤ ਬਿਸਵ ਸ਼ਰਮਾ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ ਅਤੇ ਸੂਬੇ ਦੀ ਹੜ੍ਹਾਂ ਦੀ ਹਾਲਤ ਸਬੰਧੀ ਜਾਇਜ਼ਾ ਲਿਆ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਸ਼ਰਮਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਨੁਕਸਾਨ ਦੇ ਪੱਧਰ, ਰਾਹਤ ਕਾਰਜਾਂ ਅਤੇ ਜ਼ਮੀਨੀ ਪੱਧਰ 'ਤੇ ਆ ਰਹੀਆਂ ਚੁਣੌਤੀਆਂ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਰਾਹਤ, ਮੁੜ ਵਸੇਬੇ ਅਤੇ ਮੁੜ ਨਿਰਮਾਣ ਦੇ ਚੱਲ ਰਹੇ ਕਾਰਜਾਂ ਵਿੱਚ ਸਹਾਇਤਾ ਲਈ ਕੇਂਦਰ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਹੈ। ਸ੍ਰੀ ਸ਼ਰਮਾ ਨੇ ਇਹ ਵੀ ਕਿਹਾ ਕਿ ਅਸਾਮ ਦੇ ਲੋਕ ਇਸ ਮੁਸ਼ਕਲ ਸਮੇਂ ਦੌਰਾਨ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਭਰੋਸੇ ਅਤੇ ਸਮਰਥਨ ਲਈ ਉਨ੍ਹਾਂ ਦੇ ਬਹੁਤ ਧੰਨਵਾਦੀ ਨੇ। ਜੰਮੂ ਕਸ਼ਮੀਰ ਵਿੱਚ ਭਾਰੀ ਬਾਰਿਸ਼ ਕਾਰਨ ਲਗਾਤਾਰ 6 ਦਿਨ ਤੋਂ ਰੱਦ ਸ੍ਰੀ ਮਾਤਾ ਵੈਸ਼ਨੋ ਦੇਵੀ ਯਾਤਰਾ ਅੱਜ ਮੁੜ ਸ਼ੁਰੂ ਹੋ ਗਈ ਹੈ। ਸਾਡੇ ਜੰਮੂ ਵਾਲੇ ਪੱਤਰਕਾਰ ਨੇ ਖ਼ਬਰ ਦਿੱਤੀ ਹੈ ਕਿ ਅਧਿਕਾਰੀਆਂ ਵੱਲੋਂ ਮੌਸਮ ਦੀ ਸਥਿਤੀ ਦੀ ਸਮੀਖਿਆ ਕਰਨ ਤੋਂ ਬਾਅਦ ਯਾਤਰਾ ਮੁੜ ਸ਼ੁਰੂ ਹੋ ਗਈ। ਸ਼ਰਧਾਲੂਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੀ ਯਾਤਰਾ ਦੌਰਾਨ ਸ਼ਰਾਈਨ ਬੋਰਡ ਅਤੇ ਸੁਰੱਖਿਆ ਏਜੰਸੀਆਂ ਦੇ ਨਿਰਦੇਸ਼ਾਂ ਅਤੇ ਸੁਰੱਖਿਆ ਸਲਾਹਾਂ ਦੀ ਪਾਲਣਾ ਕਰਨ ਅਤੇ ਮੌਸਮ ਦੀ ਤਾਜ਼ਾ ਜਾਣਕਾਰੀ ਬਾਰੇ ਜਾਣੂ ਰਹਿਣ। ਖਰਾਬ ਮੌਸਮ ਕਾਰਨ 6 ਦਿਨਾਂ ਤੱਕ ਮੁਲਤਵੀ ਰਹਿਣ ਤੋਂ ਬਾਅਦ ਸਲਾਨਾ ਸ੍ਰੀ ਅਮਰਨਾਥ ਯਾਤਰਾ ਵੀ ਅੱਜ ਤੋਂ ਮੁੜ ਸ਼ੁਰੂ ਹੋ ਗਈ ਹੈ। ਡਿਵੀਜ਼ਨਲ ਕਮਿਸ਼ਨਰ ਕਸ਼ਮੀਰ ਅੰਸ਼ੁਲ ਗਰਗ ਨੇ ਆਕਾਸ਼ਵਾਣੀ ਨਿਊਜ਼ ਨੂੰ ਦੱਸਿਆ ਕਿ ਯਾਤਰਾ ਬਾਲਟਲ ਅਤੇ ਪਹਿਲਗਾਮ ਦੋਹਾਂ ਰੂਟਾਂ ਤੋਂ ਮੁੜ ਸ਼ੁਰੂ ਕਰ ਦਿੱਤੀ ਗਈ ਹੈ। ਸ਼ਰਧਾਲੂਆਂ ਨੂੰ ਸੁਰੱਖਿਅਤ ਯਾਤਰਾ ਲਈ ਪ੍ਰਸ਼ਾਸਨ ਵੱਲੋਂ ਜਾਰੀ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਸਲਾਹ ਦਿੱਤੀ ਗਈ ਹੈ। ਇਸ ਦੌਰਾਨ ਅੱਜ ਸਵੇਰੇ ਜੰਮੂ ਦੇ ਭਗਵਤੀ ਨਗਰ ਯਾਤਰੀ ਨਿਵਾਸ ਤੋਂ 6,269 ਸ਼ਰਧਾਲੂਆਂ ਦਾ ਇੱਕ ਨਵਾਂ ਜਥਾ ਰਵਾਨਾ ਹੋਇਆ ਹੈ। ਪੰਜਾਬ ਪੁਲਿਸ ਕੇਂਦਰੀ ਏਜੰਸੀਆਂ ਦੀ ਮਦਦ ਨਾਲ ਇੰਡੋਨੇਸ਼ੀਆ ਦੇ ਜਕਾਰਤਾ ਤੋਂ ਪੰਜਾਬ ਦੇ ਇੱਕ ਫਰਾਰ ਗੈਂਗਸਟਰ ਨੂੰ ਵਾਪਸ ਭਾਰਤ ਲਿਆਉਣ ਵਿੱਚ ਸਫਲ ਰਹੀ ਹੈ। ਉਹ ਅੰਤਰਰਾਸ਼ਟਰੀ ਪੱਧਰ 'ਤੇ ਸੰਗਠਿਤ ਅਪਰਾਧਾਂ ਵਿੱਚ ਸ਼ਾਮਲ ਸੀ ਅਤੇ ਕਤਲ ਅਤੇ ਅਸਲਾ ਐਕਟ ਸਮੇਤ ਕਈ ਗੰਭੀਰ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਸੀ। ਨੋਮਿਡ ਹੰਟ ਨਾਮਕ ਓਪਰੇਸ਼ਨ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਦੇ ਮੁਖੀ ਗੌਰਵ ਯਾਦਵ ਨੇ ਦੱਸਿਆ ਕਿ ਰਾਜ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ AGTF ਅਤੇ ਓਵਰਸੀਜ਼ ਫਿਊਜੀਟਿਵ ਟਰੈਕਿੰਗ ਐਂਡ ਐਕਸਟ੍ਰੈਡੀਸ਼ਨ ਸੈੱਲ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਏਜੰਸੀਆਂ ਦੇ ਨੇੜਲੇ ਤਾਲਮੇਲ ਨਾਲ ਪਿਛਲੇ 6 ਮਹੀਨਿਆਂ ਤੋਂ ਗੈਂਗਸਟਰ ਜੋਬਨਜੀਤ ਸਿੰਘ ਦਾ ਪਿੱਛਾ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਮੁਲਜ਼ਮ ਗ੍ਰਿਫਤਾਰੀ ਤੋਂ ਬਚਣ ਲਈ ਕਈ ਦੇਸ਼ਾਂ ਤੋਂ ਕਾਰਵਾਈਆਂ ਚਲਾ ਰਿਹਾ ਸੀ। ਪੰਜਾਬ ਵਿੱਚ ਦਰਜ ਹੋਰ ਮਾਮਲਿਆਂ ਤੋਂ ਇਲਾਵਾ ਉਹ ਕਤਲ ਦੇ 4 ਕੇਸਾਂ ਵਿੱਚ ਵੀ ਲੜੀਂਦਾ ਹੈ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਅੱਜ ਸਾਬਕ ਲੋਕ ਸਭਾ ਸਪੀਕਰ ਸੋਮਨਾਥ ਚੈਟਰਜੀ ਨੂੰ ਉਨ੍ਹਾਂ ਦੀ ਜਯੰਤੀ ਤੇ ਸ਼ਰਧਾਂਜਲੀ ਭੇਂਟ ਕੀਤੀ ਹੈ। ਇਸ ਮੌਕੇ ਸੰਸਦ ਮੈਂਬਰਾਂ, ਸਾਬਕਾ ਸੰਸਦ ਮੈਂਬਰਾਂ ਤੇ ਹੋਰ ਪਤਵੰਤਿਆਂ ਨੇ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਸ੍ਰੀ ਸੋਮਨਾਥ ਚੈਟਰਜੀ ਨੂੰ 4 ਜੂਨ 2004 ਨੂੰ ਸਰਬਸੰਮਤੀ ਨਾਲ 14ਵੀਂ ਲੋਕ ਸਭਾ ਦਾ ਸਪੀਕਰ ਚੁਣਿਆ ਗਿਆ ਸੀ ਤੇ ਉਹ 31 ਮਈ 2009 ਤੱਕ ਇਸ ਅਹੁਦੇ ਤੇ ਰਹੇ। ਉਨ੍ਹਾਂ ਦੇ ਕਾਰਜਕਾਲ ਦੌਰਾਨ ਜੁਲਾਈ 2006 ਵਿੱਚ 24 ਘੰਟੇ ਚੱਲਣ ਵਾਲੇ ਸੰਸਦੀ ਚੈਨਲ ਲੋਕ ਸਭਾ ਟੈਲੀਵਿਜ਼ਨ ਦੀ ਸ਼ੁਰੂਆਤ ਹੋਈ ਸੀ। ਭਾਰਤ ਅਤੇ ਜ਼ਿੰਬਾਬਵੇ ਵਿਚਕਾਰ 3 ਮੈਚਾਂ ਦੀ ਲੜੀ ਦਾ ਦੂਜਾ 2020 ਮੈਚ ਅੱਜ ਹਰਾਰੇ ਵਿੱਚ ਖੇਡਿਆ ਜਾਏਗਾ। ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮੀ 4:30 ਵਜੇ ਸ਼ੁਰੂ ਹੋਏਗਾ। ਭਾਰਤ ਨੇ ਪਹਿਲਾ ਮੈਚ 7 ਵਿਕਟਾਂ ਨਾਲ ਜਿੱਤ ਲਿਆ ਹੈ। ਭਾਰਤ ਦੀ ਸਕੁਐਸ਼ ਖਿਡਾਰਨ ਅਨਾਹਤ ਸਿੰਘ ਨੇ ਵਿਸ਼ਵ ਜੂਨੀਅਰ ਸਕੁਐਸ਼ ਚੈਂਪੀਅਨਸ਼ਿਪ ਤੇ ਮਹਿਲਾ ਸਿੰਗਲਜ਼ ਦੇ ਫਾਈਨਲ ਵਿੱਚ ਜਗ੍ਹਾ ਬਣਾ ਕੇ ਇਤਿਹਾਸ ਰਚ ਦਿੱਤਾ ਹੈ। ਉਸ ਨੇ ਅੱਜ ਕੈਨੇਡਾ ਦੇ ਓਨਟਾਰੀਓ ਵਿੱਚ

ਆਲ ਇੰਡੀਆ ਰੇਡੀਓ ਦੀ ਵਿਦੇਸ਼ ਪ੍ਰਸਾਰਣ ਸੇਵਾ ਦਾ ਸਿਰਾਇਕੀ ਪ੍ਰੋਗਰਾਮ ਹੈ। ਮੈਂ ਰੇਨੂ ਪਾਹੂਜਾ ਆਪ ਸਭ ਕੁਝ ਸਲਾਮ ਨਮਸਤੇ ਕਰਿੰਦੀ ਹਾਂ। ਅੱਜ ਮੈਂ ਆਪ ਸਭ ਦੇ ਸਾਹਮਣੇ ਹਾਜ਼ਰ ਹਾਂ ਇਕ ਵਾਰਤਾ ਦੇ ਨਾਲ ਭਾਰਤੀ ਨਵ ਜਾਗਰਣ ਦੇ ਅਗਰਦੂਤ ਭਾਰਤੇਂਦੂ ਹਰੀਸ਼ ਚੰਦਰ। ਭਾਰਤੇਂਦੂ ਹਰੀਸ਼ ਚੰਦਰ ਆਧੁਨਿਕ ਹਿੰਦੀ ਭਾਸ਼ਾ ਦੇ ਪਿਤਾਮਾ ਜਿਨ੍ਹਾਂ ਦੀ ਜ਼ਿੰਦਗੀ ਉਮਰ ਦੇ ਪੈਮਾਨੇ ਤੇ ਲੰਬੀ ਕਈ ਨਾ ਹੈ ਪਰ ਬਹੁ ਵੱਡੀ ਹੈ। ਉਨ੍ਹਾਂ ਕੋ ਭਾਰਤੀ ਨਵ ਜਾਗਰਣ ਦਾ ਅਗਰਦੂਤ ਵੀ ਆਖਿਆ ਵੇਂਦੇ। ਭਾਰਤੇਂਦੂ ਜੀ ਦੀ ਉਮਰ ਸਿਰਫ 34 ਸਾਲ 3 ਮਹੀਨੇ ਤੇ 28 ਦਿਨ ਹੈ। 35 ਸਾਲ ਦੀ ਉਮਰ ਨਾ ਲੰਘਾ ਸਕੇ ਭਾਰਤੇਂਦੂ ਜੀ, ਪਰ ਇਤਨੀ ਘੱਟ ਉਮਰ ਵਿਚ ਹੀ ਉਨ੍ਹਾਂ ਨੇ ਗਦ ਪਦ ਕਵਿਤਾ ਨਾਟਕ ਤੇ ਪੱਤਰਕਾਰਿਤਾ ਨਾਲ ਜੁੜ ਕੇ ਹਿੰਦੀ ਭਾਸ਼ਾ ਦੇ ਸਾਹਿਤ ਦਾ ਨਕਸ਼ਾ ਬਦਲ ਕੇ ਰੱਖ ਦਿੱਤਾ। ਬਾਬੂ ਮੋਸ਼ਾਏ ਜ਼ਿੰਦਗੀ ਲੰਬੀ ਨਹੀਂ ਵੱਡੀ ਥੀਵਨੀ ਚਾਹੀਦੀ ਹੈ, ਐਂਜਾ ਇਕ ਫਿਕਰਾ ਯਾਨੀ ਡਾਇਲੋਗ 1971 ਵਿਚ ਆਈ ਮਸ਼ਹੂਰ ਫਿਲਮ ਆਨੰਦ ਵਿਚ ਹੈ। ਕੈਂਸਰ ਦੇ ਮਰੀਜ਼ ਦਾ ਰੋਲ ਕਰਿੰਦੇ ਵੇ ਰਾਜੇਸ਼ ਖੰਨਾ ਨੇ ਆਪਣੇ ਦੋਸਤ ਅਮਿਤਾਭ ਬੱਚਨ ਕੋ ਇਹ ਫਲਸਫਾ ਦਿੱਤਾ ਹੈ, ਲੇਕਿਨ ਇਹ ਫਲਸਫਾ ਹਿੰਦੀ ਸਾਹਿਤ ਦੀ ਮਹਾਨ ਵਿਭੂਤੀ ਭਾਰਤੇਂਦੂ ਹਰੀਸ਼ ਚੰਦਰ ਉਤੇ ਅਸਲੂ ਸਟੀਕ ਬਹਾਂਦੇ। ਉਨ੍ਹਾਂ ਨੇ 34 ਸਾਲ 4 ਮਹੀਨੇ ਦੀ ਉਮਰ ਵਿਚ ਹੀ ਦੁਨੀਆਂ ਕੋ ਅਲਵਿਦਾ ਕਰ ਦਿੱਤਾ, ਲੇਕਿਨ ਦੁਨੀਆਂ ਛੋੜਨ ਕਰਨ ਪਹਿਲੇ ਉਹ ਆਪਣੇ ਲਿਖਤ ਪੜਤ ਆਲੇ ਹਿੱਸੇ ਵਿਚ ਇੰਨਾ ਕੁਝ ਕਰ ਗਏ ਕਿ ਹੈਰਾਨੀ ਥੀਂਦੀ ਏ ਕਿ ਕੁਛ ਵੀ ਇਨਸਾਨ ਇਤਨੀ ਛੋਟੀ ਜਿਹੀ ਉਮਰ ਵਿਚ ਇਤਨਾ ਕੁਝ ਕਿਵੇਂ ਕਰ ਸਕਦੇ। ਅਸਾਕੂ ਮਾਲੂਮ ਹੋਵੇ ਜਾਂ ਨਾ, ਪਰ ਇਹ ਸੱਚ ਹੈ ਕਿ ਅੱਜ ਦਾ ਹਿੰਦੀ ਸਾਹਿਤ ਜਿਹੜੇ ਮੁਕਾਮ ਤੇ ਹੁੰਦੀ ਨੀਵ ਦਾ ਹਿੱਸਾ ਭਾਰਤੇਂਦੂ ਹਰੀਸ਼ ਚੰਦਰ ਤੇ ਉਨ੍ਹਾਂ ਦੀ ਮੰਡਲੀ ਨੇ ਹੀ ਖੜਾ ਕੀਤਾ ਹੈ। ਪਹਿਲੀ ਵਾਰ ਆਲਾ ਮੁਕਾਮ ਉਨ੍ਹਾਂ ਦੇ ਨਾਲ ਇਤਨੀ ਵਾਰੀ ਜੁੜਾ ਵਾ ਹੈ ਕਿ ਬਹੁ ਘੱਟ ਲੋਕਾਂ ਨਾਲ ਇਹ ਫਿਕਰਾ ਜੁੜਦਾ ਹੈ। ਹੀ ਕਰਕੇ ਡਿੱਗ ਸਾਰੇ ਆਲੋਚਕ ਭਾਰਤੇਂਦੂ ਜੀ ਕੋ ਮਹਾਨ ਅਨੁਸੰਧਾਨ ਕਰਤਾ ਯਾਨੀ ਸ਼ੋਧ ਕਰਨ ਆਲਾ ਵੀ ਮਨੇਂਦੇ ਹਨ। ਭਾਰਤੇਂਦੂ ਜੀ ਨੇ ਨਵੀ ਨਵੀ ਵਿਦਿਆਵਾਂ ਵਿਚ ਤੇ ਲਿਖਤ ਹੀ ਨਾਲੋ ਨਾਲ ਉਹ ਸਾਹਿਤ ਵਿਚ ਨਵੇਂ ਮਜ਼ਮੂਨ ਵੀ ਗਿਣ ਕੇ ਆਏ। ਹੀ ਕਰਕੇ ਭਾਰਤੇਂਦੂ ਜੀ ਕੋ ਹਿੰਦੀ ਸਾਹਿਤ ਵਿਚ ਨਵ ਜਾਗਰਣ ਦਾ ਅਗਰਦੂਤ ਵੀ ਮੰਨਿਆ ਵੇਂਦੇ। ਉਨ੍ਹਾਂ ਕੋਲੋਂ ਪਹਿਲੇ ਹਿੰਦੀ ਸਾਹਿਤ ਵਿਚ ਮੱਧੇ ਕਾਲ ਦੀ ਪ੍ਰਵਿਰਤੀਆਂ ਮੌਜੂਦ ਹਨ। ਹੀ ਵਾਸਤੇ ਉਨ੍ਹਾਂ ਕੋਲੋਂ ਪਹਿਲੇ ਦਾ ਸਾਹਿਤ ਦੁਨਿਆਵੀ ਜ਼ਰੂਰਤਾਂ ਨਾਲ ਅਸਲੂ ਅਲੇਦਾ ਹੈ। ਸਾਹਿਤ ਦਾ ਪੂਰਾ ਮਾਹੌਲ ਪ੍ਰੇਮ ਮੁਹੱਬਤ ਭਗਤੀ ਤੇ ਅਧਿਆਤਮ ਪਾਸੇ ਹੈ। ਭਾਰਤੇਂਦੂ ਜੀ ਨੇ ਆਪਣੀ ਲਿਖਤ ਦੀ ਕੋਸ਼ਿਸ਼ ਨਾਲ ਹਿੰਕੂ ਪੂਰੀ ਤਰ੍ਹਾਂ ਤਬਦੀਲ ਕਰ ਦਿੱਤਾ। ਭਾਰਤੇਂਦੂ ਜੀ ਨੇ ਹਿੰਦੀ ਸਾਹਿਤ ਦੀ ਭਾਰਤੀ ਸੰਸਕ੍ਰਿਤ ਦੀ ਖੂਬੀਆਂ ਕੋ ਸ਼ਾਮਲ ਕਰਿੰਦੇ ਵੇ ਪੱਛਮ ਦੇਸ਼ਾਂ ਦੀ ਭੌਤਿਕ ਤੇ ਵਿਗਿਆਨਿਕ ਸੋਚ ਕੋ ਵੀ ਆਪਣੀ ਲਿਖਤ ਦੇ ਨਾਲ ਸ਼ਾਮਿਲ ਕੀਤਾ। ਭਾਰਤੇਂਦੂ ਜੀ ਦਾ ਵੇਲਾ ਭਾਰਤ ਦੇਸ਼ ਦੀ ਗੁਲਾਮੀ ਦੇ ਨਾਲ ਮੱਧਕਾਲੀਨ ਸੋਚ ਦੀ ਜ਼ੰਜੀਰਾਂ ਵਿਚ ਕੈਦ ਹੈ। ਭਾਰਤੇਂਦੂ ਜੀ ਦੀ ਲਿਖਤ ਤੇ ਭਾਰਤੀ ਤੇ ਪੱਛਮੀ ਦੇਸ਼ਾਂ ਦੀ ਸੋਚ ਦਾ ਰਲਿਆ ਮਿਲਿਆ ਅਸਰ ਹੈ। ਉਨ੍ਹਾਂ ਨੇ ਆਪਣੀ ਕਲਮ ਨਾਲ ਆਪਣੀ ਸੰਸਕ੍ਰਿਤੀ ਆਪਣੀ ਤਹਿਜ਼ੀਬ ਤੇ ਭਾਸ਼ਾ ਕਰਕੇ ਪ੍ਰੇਮ ਨਾਲ ਇਕ ਅਲੇਦਾ ਅਲਖ ਇਕ ਅਲੇਦਾ ਭਾ ਬਾਲਣ ਦੀ ਕੋਸ਼ਿਸ਼ ਕੀਤੀ। 9 ਸਤੰਬਰ 1850 ਵਿਚ ਉੱਤਰ ਪ੍ਰਦੇਸ਼ ਦੇ ਮਸ਼ਹੂਰ ਧਾਰਮਿਕ ਸ਼ਹਿਰ ਵਾਰਾਣਸੀ ਵਿਚ ਭਾਰਤੇਂਦੂ ਜੀ ਦਾ ਜਨਮ ਥਿਆ ਹੈ। ਹੁਣ ਵੇਲੇ ਭਾਰਤੇਂਦੂ ਜੀ ਦੇ ਲਾਲਾ ਜੀ ਵੈਸ਼ੇ ਪਰਿਵਾਰ ਨਾਲ ਤਾਲੁਕ ਰਖੇਂਦੇ ਹਨ ਤੇ ਗੋਪਾਲ ਚੰਦਰ ਨਾਮ ਹੈ। ਪਿਤਾ ਜੀ ਗੋਪਾਲ ਚੰਦਰ ਵੀ ਆਪਣੇ ਦੌਰ ਦੇ ਮਸ਼ਹੂਰ ਕਵੀ ਹਨ ਤੇ ਗਿਰਧਰ ਦਾਸ ਨਾਮ ਨਾਲ ਕਵਿਤਾ ਲਿਖਦੇ ਹਨ। 1857 ਦੇ ਪਹਿਲੇ ਭਾਰਤੀ ਸਵਤੰਤਰਤਾ ਸੰਗਰਾਮ ਦੇ ਵੇਲੇ ਭਾਰਤੇਂਦੂ ਜੀ ਦੀ ਉਮਰ ਤਕਰੀਬਨ 7 ਸਾਲ ਹੈ। ਇਹ ਉਨ੍ਹਾਂ ਦੀ ਅੱਖੀ ਖੋਲਣ ਦਾ ਵੇਲਾ ਹੈ। ਭਾਰਤੇਂਦੂ ਜੀ ਦੀ ਲਿਖਤ ਗਵਾਹ ਹੈ ਕਿ ਇਕ ਵਾਰੀ ਅੱਖ ਖੁੱਲਣ ਦੇ ਬਾਅਦ ਬੰਦ ਕਹਿਣਾ ਥਈ। ਭਾਰਤੇਂਦੂ ਜੀ ਦੇ ਵੱਡੇ ਵਡੇਰੇ ਅੰਗਰੇਜ਼ ਭਗਤ ਹਨ, ਉਨ੍ਹਾਂ ਦੀ ਮਿਹਰਬਾਨੀ ਕਰਕੇ ਹੀ ਉਹ ਰਹੀਸ ਥੀਏ ਹਨ। ਹਰੀਸ਼ ਚੰਦਰ ਜੀ ਦੀ ਉਮਰ 5 ਸਾਲ ਹੈ ਤੇ ਭਾਬੀ ਭਗਵਾਨ ਕੋ ਪਿਆਰੀ ਥੀ ਗਈ ਏ ਤੇ 2.5 ਸਾਲ ਥੀਂਦੇ ਥੀਂਦੇ ਪਿਓ ਉਮਰ ਲੰਘਾ ਕੇ ਪਰਮਾਤਮਾ ਕੋਲ ਚਲੇ ਗਏ। ਨਿੱਕੇ ਲਾਤੂ ਹੀ ਲਾਲਾ ਭਾਬੀ ਦੇ ਪਿਆਰ ਨਾਲ ਮਹਿਰੂਮ ਰਹਿ ਗਏ। ਮਤਰਈ ਮਾਂ ਬਹੁ ਜ਼ੁਲਮ ਕਰਿੰਦੀ ਹੈ, ਜਿਵੇਂ ਤਿਵੇਂ ਸਕੂਲ ਦੀ ਪੜ੍ਹਾਈ ਪੂਰੀ ਕਰਿੰਦੇ ਰਹੇ। ਕਈ ਵਾਰੀ ਪੜ੍ਹਾਈ ਨਾਲ ਮਨ ਉਖੜਾ ਵੀ, ਦਿਮਾਗ ਬਹੁ ਤੇਜ ਹੈ। ਕੁਈਨਸ ਕਾਲਜ ਬਨਾਰਸ ਵਿਚ ਦਾਖਿਲਾ ਗਿੱਧਾ 3-4 ਸਾਲ ਕਾਲਜ ਆਂਦੇ ਵੇਂਦੇ ਵੀ ਰਹੇ।

0: ਪਾਗਲ ਇਸਤੇਮਾਲ ਕਰਿੰਦੇ ਹਨ। ਵੀਰਵਾਰ ਕੋ ਪੀਲਾ, ਸ਼ੁੱਕਰਵਾਰ ਚਿੱਟਾ ਤੇ ਛੰਛਨਵਾਰ ਨੀਲੇ ਰੰਗ ਦੇ ਕਾਗਲ ਤੇ ਲਿਖਦੇ ਹਨ। ਭਾਰਤੇਂਦੂ ਜੀ ਨੇ ਜਿਤਨੇ ਵੀ ਮੌਲਿਕ ਨਾਟਕ ਲਿਖੇ ਉਨੇ ਵਿਚੋਂ ਅੰਧੇਰ ਨਗਰੀ ਚੌਪਟ ਰਾਜਾ ਦਾ ਜ਼ਿਕਰ ਨਾ ਥੀਵੇ ਇਹ ਤੇ ਥੀ ਹੀ ਨਹੀਂ ਸਕਦਾ। 1881 ਵਿਚ ਇਹ ਹਾਸੇ ਨਾਟਕ ਜਿੰਦੇ ਵਿਚ 6 ਦ੍ਰਿਸ਼ ਹਨ ਇਕ ਰਾਤ ਦੇ ਵਕਫੇ ਵਿਚ ਹੀ ਲਿਖ ਦਿੱਤਾ ਹੈ। ਚੌਪਟ ਰਾਜਾ ਦੇ ਮਾਇਨੇ ਕਿਥਈ ਨਾ ਕਿਥਈ ਅੰਗਰੇਜ਼ੀ ਹਕੂਮਤ ਨਾਲ ਵੀ ਹਨ। ਨਾਟਕ ਵਿਚ ਹਿਰਸ ਕੋ ਛੋੜ ਕੇ ਸਮਝਦਾਰ ਬਣਨ ਦੀ ਨਸੀਹਤ ਹੈ। ਅੰਧੇਰ ਨਗਰੀ ਨਾਟਕ ਦੀ ਇਹ ਗੱਲ ਬਹੁ ਗੌਰ ਕਰਨ ਵਾਲੀ ਏ ਕਿ ਜਿਹੜੇ ਇਲਾਕੇ ਵਿਚ ਅੱਛਾਈ ਬੁਰਾਈ ਦਾ ਕੋਈ ਫਰਕ ਕੈਨੀ, ਉਥਾਂ ਦੀ ਸ਼ੋਧੀ ਜਨਤਾ ਬਾਦਸ਼ਾਹ ਦੀ ਮੂਰਖਤਾ ਵਿਚ ਫਸੀ ਰਹਿੰਦੀ ਹੈ। ਅੰਤ ਵਿਚ ਕੂੜ ਤੇ ਸੱਚ ਦੀ ਜੀਤ ਥੀਂਦੀ ਹੈ। ਅੰਧੇਰ ਨਗਰੀ ਚੌਪਟ ਰਾਜਾ ਨਾਟਕ ਤੇ ਮਸ਼ਹੂਰ ਹੈ ਹੀ ਭਾਰਤੇਂਦੂ ਜੀ ਦੇ ਬੇਵੀ ਮੌਲਿਕ ਨਾਟਕ ਹਨ ਸੱਤੇ ਹਰੀਸ਼ ਚੰਦਰ, ਸ਼੍ਰੀ ਚੰਦਰਾਵਲੀ, ਭਾਰਤ ਦੁਰਦਸ਼ਾ। ਨਾਟਕ ਦੇ ਅਲਾਵਾ ਉਨੇ ਦੇ ਲਿਖੇ ਵੇ ਨਿਬੰਧ ਸੰਗ੍ਰਹਿ ਸਕੂਲ ਕਾਲਜ ਦੀ ਕਿਤਾਬਾਂ ਵਿਚ ਪੜਾਏ ਵੇਂਦੇ ਹਨ। ਕਾਸ਼ੀ ਬਾਦਸ਼ਾਹ ਦਰਪਨ, ਬਦਰੀਨਾਥ ਦੀ ਯਾਤਰਾ, ਕੁਝ ਖਾਸ ਕਾਵਿ ਰਚਨਾਵਾਂ ਦੀ ਲਿਖਤ ਦਾ ਹਵਾਲਾ ਇਹ ਵੀ ਨਾਲ ਕਾਰਤਿਕ ਸਨਾਨ, ਪ੍ਰੇਮ ਸਰੋਵਰ, ਹੋਲੀ, ਰਾਗ ਸੰਗ੍ਰਹਿ, ਬੱਕਰੀ। ਭਾਰਤੇਂਦੂ ਜੀ ਦੀ ਲਿਖਤ ਵਿਚ ਉਨ੍ਹਾਂ ਦੀ ਆਤਮ ਕਥਾ ਹਿਕ ਕਹਾਣੀ ਕੁਝ ਆਪ ਬੀਤੀ ਕੁਝ ਜਗ ਬੀਤੀ ਵੀ ਲਾਜਵਾਬ ਹੈ। ਭਾਰਤੇਂਦੂ ਜੀ ਦੇ ਹਿਕ ਨਹੀਂ ਕਈ ਉਪਨਾਮ ਵੀ ਹਨ। ਕੋਈ ਇਨੇ ਕੁ ਆਧੁਨਿਕ ਹਿੰਦੀ ਦਾ ਪਿਤਾ ਮਾਂ ਅਖੇਂਦੇ ਤੇ ਕੁਝ ਲੋਕ ਨਵ ਜਾਗਰਣ ਦਾ ਅਗਰਦੂਤ ਅਖੇਂਦੇ ਹਨ। ਭਾਰਤੇਂਦੂ ਜੀ ਗਜ਼ਲ ਲਿਖਦੇ ਵੇ ਰਸਾ ਤਖਲੁਸ ਦਾ ਇਸਤੇਮਾਲ ਕਰਿੰਦੇ ਹਨ। ਮਹਾਨ ਲਿਖਾਰੀ ਭਾਰਤੇਂਦੂ ਜੀ ਕੋ ਯਸ਼, ਇੱਜ਼ਤ, ਹੌਸਲਾ ਅਫਜ਼ਾਈ, ਸਿਫਤ ਪੱਤਰ, ਵੱਡੇ ਵੱਡੇ ਮਾਨ ਸਨਮਾਨ ਤੇ ਡਿਗਵਾਰੀ ਹਾਸਿਲ ਥਏ। ਪਰ ਆਖਰੀ ਵੇਲੇ ਕਿਸਮਤ ਵਿਚ ਬਹੁ ਦੁੱਖ ਝੇਲਣਾ ਲਿਖਾ ਵਾ ਹੈ। ਆਖਰੀ ਵੇਲੇ ਭਾਰਤੇਂਦੂ ਜੀ ਕੋ ਟੀਬੀ ਬਿਮਾਰੀ ਨਾਲ ਰੂਬਰੂ ਥੀਵਣਾ ਪੋਇਆ। ਹੁਣ ਬਿਮਾਰੀ ਕਰਕੇ ਹੀ 6 ਜਨਵਰੀ 1885 ਵਿਚ ਰਾਤੀ 12:15 ਭਾਰਤ ਦੇ ਹੀ ਚੰਦਰਮਾ ਨੇ ਅਖੀਰਲਾ ਸਾਹ ਗਿੱਧਾ। 35 ਸਾਲ ਦੇ ਜਵਾਨ ਲਿਖਾਰੀ ਨੇ ਆਪਣੇ 17 ਸਾਲ ਦੇ ਨਿੱਕੇ ਵਕਫੇ ਵਿਚ 175 ਹਿੰਦੀ ਭਾਸ਼ਾ ਤੇ ਮਹਾਨ ਗ੍ਰੰਥ ਲਿਖ ਕੇ ਹਿੰਦੀ ਸਾਹਿਤ ਕੋ ਉੱਚਾ ਮੁਕਾਮ ਦਿੱਤਾ। ਆਪਣੀ ਲਿਖਤ ਨਾਲ ਭਾਰਤੇਂਦੂ ਜੀ ਨੇ ਹਿੰਦੀ ਭਾਸ਼ਾ ਦੇ ਸਾਹਿਤ ਦੇ ਖਜ਼ਾਨੇ ਵਿਚ ਬੇਸ਼ਕੀਮਤੀ ਜੇਵਰਾਤ, ਜੋ ਨਾਟਕ, ਕਵਿਤਾ, ਸਫ਼ਰਨਾਮਾ, ਨਜ਼ਮੋ ਨਸ ਨਾਲ ਜੋੜੇ ਹਨ। ਇੰਜੇ ਖਜ਼ਾਨੇ ਵਾਸਤੇ ਹਿੰਦੀ ਭਾਸ਼ਾ ਨਾਲ ਪਿਆਰ ਕਰਨ ਵਾਲਾ ਹਰ ਸ਼ਖਸ ਭਾਰਤੇਂਦੂ ਜੀ ਦਾ ਹਮੇਸ਼ਾ ਵਾਸਤੇ ਕਰਜ਼ਦਾਰ ਰਹਾ ਸੀ। ਭਾਰਤੇਂਦੂ ਜੀ ਦਾ ਨਾਂ ਹਮੇਸ਼ਾ ਹਮੇਸ਼ਾ ਪੀੜੀ ਦਰ ਪੀੜੀ ਆਦਰ ਨਾਲ ਗਿੱਧਾ ਵੇ ਸੀ। ਇੰਜੇ ਮਹਾਨ ਲਿਖਾਰੀ ਦੇ ਸ਼੍ਰੀ ਚਰਨਾਂ ਵਿਚ ਅਸਾਡਾ ਲਖ ਲਖ ਵਾਰੀ ਪੇਰਣ ਹੈ। ਹੁਣੇ ਆਪ ਸਭ ਸੁਣਦੇ ਪਏ ਹਾਵੇ ਇਕ ਵਾਰਤਾ ਭਾਰਤੀ ਨਵ ਜਾਗਰਣ ਦੇ ਅਗਰਦੂਤ ਭਾਰਤੇਂਦੂ ਹਰੀਸ਼ ਚੰਦਰ।
1: ਮੈਂ ਰੀਨਾ ਕੌਲ, ਆਪ ਸਭ ਕੋ ਰਾਮ ਰਾਮ ਤੇ ਨਮਸਤੇ ਕਰਿੰਦੀ ਹਾਂ। ਅੱਜ ਮੈਂ ਹਾਜ਼ਰ ਹਾਂ ਆਪ ਸਭ ਦੇ ਸਾਹਮਣੇ ਸਿਰਾਇਕੀ ਸੂਫੀ ਸੰਗੀਤ ਦਾ ਇਕ ਪ੍ਰੋਗਰਾਮ ਘਿਨ ਕੇ। ਉਹ ਸੂਫੀ ਸੰਗੀਤ ਜਿਹੜੀ ਆਬਿਦਾ ਪ੍ਰਵੀਨ ਜੀ ਨੇ ਆਪਣੀ ਮਿੱਠੀ ਮਿੱਠੀ ਆਵਾਜ਼ ਵਿਚ ਗਾਇਆ ਹੈ, ਤੇ ਉਮੀਦ ਕਰਿੰਦੀ ਹਾਂ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਹੋ ਸੀ। ਮੈਂ ਮੰਗਤੀ

ਵਿੱਚ ਵਸਦਾ ਲਾਲ ਸਖੀ ਮੇਰੇ ਕਲਬ ਦਾ ਨਾਰਾ ਅਲੀ ਅਲੀ ਮੇਰੇ ਕਲਬ ਦਾ ਨਾਰਾ ਅਲੀ ਅਲੀ ਬਣ ਜੋਗਣ ਲਾਲ ਕਲੰਦਰ ਦੀ ਬਣ ਜੋਗਣ ਲਾਲ ਕਲੰਦਰ ਦੀ ਇਹ ਕਹਿੰਦੀ ਫਿਰਾਂ ਮੈਂ ਗਲੀ ਗਲੀ ਮੇਰੀ ਰੂਹ ਵਿੱਚ ਵਸਦਾ ਲਾਲ ਸਖੀ ਮੇਰੀ ਰੂਹ ਵਿੱਚ ਲਵ ਮੇਰੀ ਰੂਹ ਵਿੱਚ ਵਸਦਾ ਲਾਲ ਸਖੀ ਮੇਰੀ ਰੂਹ ਵਿੱਚ ਵਸਦਾ ਲਾਲ ਸਖੀ ਮੇਰੇ ਕਲਬ ਦਾ ਨਾਰਾ ਅਲੀ ਅਲੀ ਮੇਰੇ ਕਲਬ ਦਾ ਨਾਰਾ ਅਲੀ ਅਲੀ ਬਣ ਜੋਗਣ ਲਾਲ ਕਲੰਦਰ ਦੀ ਬਣ ਜੋਗਣ

ਦੇ ਲਾਲਨ ਹਸਤੀ ਮੇਰੀ ਜਦੋਂ ਕੀਤਾ ਜ਼ਿਕਰ ਕਲੰਦਰ ਦਾ ਜਦੋਂ ਕੀਤਾ ਜ਼ਿਕਰ ਕਲੰਦਰ ਦਾ ਮੇਰੀ ਹਰ ਇੱਕ ਮੁਸ਼ਕਿਲ

ਫਿਰ ਨਾ ਜਾਵਾਂ ਜ਼ਹਿਰਾ ਤੇ ਹਸਨੈਨ ਅਲੀ ਦਾ ਰੋ ਰੋ ਵਾਸਤਾ ਪਾਵਾਂ ਰੋਂਦੇ ਰੋਂਦੇ ਨਾ ਮਰ ਜਾਵਾਂ ਰੋਂਦੇ ਰੋਂਦੇ ਨਾ

0: ਹੁਣੇ ਤੁਸੀਂ ਸੁਣਦੇ ਪਏ ਹਾਵੇ ਸੂਫੀ ਸੰਗੀਤ ਰੀਨਾ ਕੌਲ ਜੀ ਵੱਲੋਂ ਵੱਲ ਦੁਬਾਰਾ ਹਾਜ਼ਰ ਥੀਸੂ ਤਬ ਤੱਕ ਕੇ ਲਈ ਰਾਮ ਰਾਮ ਜੀ।
1: ਸੁਣੇ ਸੀ ਸਰਾਇਕੀ ਪ੍ਰੋਗਰਾਮ ਚੋਕ ਮਾਹਿਤੀ। ਇਹ ਆਕਾਸ਼ਵਾਣੀ ਵਰਲਡ ਸਰਵਿਸ ਤਿੰਨ ਦੀ ਪੰਜਾਬੀ ਸੇਵਾ ਏ। ਸ਼ਾਮ ਦੇ 5:30 ਹੋਰ ਨੇੜੇ ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਦੇਸ਼ ਪੰਜਾਬ।

ਦੇਸ਼ ਦੁਨੀਆ ਪ੍ਰੋਗਰਾਮ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਕਰਮਜੀਤ ਵੱਲੋਂ ਪਿਆਰ ਭਰੀ ਨਮਸਕਾਰ ਆਦਾਬ ਤੇ ਸਤਿ ਸ੍ਰੀ ਅਕਾਲ। ਜੀ ਹਾਂ ਦੋਸਤੋ, ਹਾਜ਼ਰ ਹੋ ਗਏ ਦੇਸ਼ ਦੁਨੀਆ ਪ੍ਰੋਗਰਾਮ ਦੇ ਸਿਲਸਿਲੇ ਲੈ ਕੇ। ਹੁਣ ਤੋਂ ਥੋੜੀ ਦੇਰ ਬਾਅਦ ਅੱਜ ਦੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਾਂਗੀ।

5:40 ಚಾಲಿಮಟ್ಟೆ ತುಹಾಡೆಲೆ ಸಿಲ್ಸಲ ಹೋಯಿಕ ਖਬਰਸਾਰ ਜਿਸ ਵਿੱਚ ਅੱਜ ਚਰਚਾ ਚ ਸ਼ਾਮਲ ਹੋਣਗੇ ਗੀਤਾ ਵਰਮਾ ਤੇ ਕੁਲਦੀਪ ਸਿੰਘ ਬੇਦੀ 6:10 ਤੇ ਪੰਜਾਬੀ ਗੀਤਾਂ ਦੇ ਤਹਿਤ ਤੁਸੀਂ ਰੰਜਨਾ ਦੀਦਾਰ ਸੰਧੂ ਤੇ ਸਾਬਰਕੋਟੀ ਦੇ ਗਾਏ ਹੋਏ ਗੀਤਾਂ ਨੂੰ ਸੁਣੋਗੇ। ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਦੀ ਅੱਜ ਦੀ ਗੱਲ ਦੇ ਨਾਲ।

जी हां दोस्तो, अज भी गल दा साडा सिलसिला। इस सिलसिले दे विच किसे ना किसे विषय ते असी तुहाडे नाल विचारां नूं सांझे करदे हां, जानकारियां सांझे करदे हां। ते अज दी गल दा जिहड़ा साडा विषय है ਉਹ ਹੈ ਡੁੱਬਣ ਤੋਂ ਬਚਾਅ ਦਿਵਸ। ਯਾਨੀ ਅੱਜ ਦਾ ਇਹ ਖਾਸ ਦਿਵਸ ਜਿਸ ਦਿਨ ਦੀ ਮਹੱਤਤਾ ਔਰ ਇਸ ਦਿਨ ਦੇ ਬਾਰੇ ਚ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰਨ ਜਾ ਰਹੀ ਹਾਂ। ਡੁੱਬਣ ਤੋਂ ਬਚਾਅ ਦਿਵਸ ਜਿਸ ਦੇ ਨਾਮ ਤੋਂ ਹੀ ਇਹ ਸਾਬਤ ਹੋ ਜਾਂਦਾ ਹੈ ਕਿ ਇਸ ਬਾਰੇ ਚ ਅੱਜ ਅਸੀਂ ਕੀ ਗੱਲ ਕਰਨੀ ਹੈ। ਅੱਜ ਦੀ ਗੱਲ ਦੇ ਵਿਚ ਸਾਡਾ ਜਿਹੜਾ ਵਿਸ਼ਾ ਹੈ ਉਹ ਕੀ ਹੋਏਗਾ ਤੇ ਕੀ ਜਾਣਕਾਰੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਦੋਸਤੋ, ਪਾਣੀ ਜੀਵਨ ਏ ਅਤੇ ਇਸ ਦੀ ਮਹੱਤਤਾ ਤਾਂ ਸਾਨੂੰ ਸਭ ਨੂੰ ਪਤਾ ਹੀ ਹੈ। ਔਰ ਸਭ ਤੋਂ ਵੱਧ ਜਾਣਦੇ ਹਾਂ ਉਹ ਲੋਕ ਜਿਨ੍ਹਾਂ ਦੇ ਕੋਲ ਪਾਣੀ ਦੀ ਕਿੱਲਤ ਹੈ। ਪਰ ਦੋਸਤੋ, ਪਾਣੀ ਜਦੋਂ ਸਮੁੰਦਰ ਜਾਂ ਵੱਡੇ ਦਰਿਆ ਦਾ ਹੋਵੇ ਤਾਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਇਸ ਦੀ ਤਾਕਤ ਜਾਂ ਫਿਰ ਸ਼ਕਤੀ ਕਿੰਨੀ ਜ਼ਿਆਦਾ ਹੋਵੇਗੀ। ਜਿਸ ਤੋਂ ਬਚਾਅ ਦੇ ਲਈ ਬਹੁਤ ਵੱਡੇ ਉਪਰਾਲੇ ਕਰਕੇ ਨਦੀਆਂ ਉੱਤੇ ਕਈ ਤਰ੍ਹਾਂ ਦੇ ਬੰਨ ਬਣਾ ਕੇ ਇਸ ਪਾਣੀ ਨੂੰ ਰੋਕਿਆ ਜਾਂ ਕਾਬੂ ਵਿਚ ਕੀਤਾ ਜਾਂਦਾ ਹੈ। ਪਰ ਕਈ ਵਾਰ ਜਦੋਂ ਇਨਸਾਨ ਕੁਦਰਤੀ ਚੀਜ਼ਾਂ ਨੂੰ ਚੈਲੰਜ ਕਰਦਾ ਏ ਤਾਂ ਇਸ ਦੇ ਨਤੀਜੇ ਕਦੇ ਕਦੇ ਪ੍ਰਭਾਵਸ਼ਾਲੀ ਹੁੰਦੇ ਨੇ ਤੇ ਕਦੇ ਕਦੇ ਨੁਕਸਾਨ ਦੇਣ ਵਾਲੇ ਵੀ ਹੁੰਦੇ ਨੇ। ਸੋ ਤਬਾਹੀ ਲਿਆਉਣ ਵਾਲੇ ਵੀ ਹੁੰਦੇ ਨੇ ਅਜਿਹੇ ਨਤੀਜੇ। ਦੋਸਤੋ, ਡੁੱਬਣ ਤੋਂ ਬਚਾਅ ਦਿਵਸ ਯਾਨੀ ਪਾਣੀ ਦੇ ਵਿਚ ਡੁੱਬਣ ਤੋਂ ਬਚਣ ਦੇ ਲਈ ਅਸੀਂ ਕੀ ਕਰ ਸਕਦੇ ਹਾਂ, ਕਿਹੜੀਆਂ ਸਾਵਧਾਨੀਆਂ ਨੇ ਤੇ ਕਿਹੜੇ ਤਰੀਕੇ ਅਸੀਂ ਅਪਣਾ ਸਕਦੇ ਹਾਂ ਜਿਸ ਨਾਲ ਕਿ ਅਸੀਂ ਪਾਣੀ ਦੀ ਚਪੇਟ ਵਿਚ ਆਉਣ ਤੋਂ ਅਤੇ ਆਪਣੇ ਜੀਵਨ ਨੂੰ ਖਤਰੇ ਵਿਚ ਪਾਉਣ ਤੋਂ ਬਚ ਸਕਦੇ ਹਾਂ। ਡੁੱਬਣ ਦੇ ਨਾਲ ਜੇ ਮੈਂ ਜਾਣਕਾਰੀ ਸਾਂਝੀ ਕਰਾਂ ਤਾਂ ਹਰ ਸਾਲ 3 ਲੱਖ ਤੋਂ ਵੀ ਵੱਧ ਜਾਨਾਂ ਜਾਂਦੀਆਂ ਨੇ। ਹਰ ਘੰਟੇ 30 ਅਤੇ ਇਨ੍ਹਾਂ ਵਿਚੋਂ ਲਗਭਗ 1/4 5 ਸਾਲ ਤੋਂ ਘੱਟ ਉਮਰ ਦੇ ਬੱਚੇ ਹੁੰਦੇ ਨੇ। ਵਿਸ਼ਵ ਪੱਧਰ ਤੇ ਇਹ ਅੰਕੜਾ 5 ਤੋਂ 14 ਸਾਲ ਦੀ ਉਮਰ ਦੇ ਬੱਚਿਆਂ ਦੇ ਲਈ ਮੌਤ ਦੇ 10 ਪ੍ਰਮੁੱਖ ਕਾਰਨਾਂ ਦੇ ਵਿਚੋਂ ਇਕ ਮੰਨਿਆ ਜਾਂਦਾ ਹੈ। ਪਾਣੀ ਜੋ ਜੀਵਨ ਹੈ ਤੇ ਪਾਣੀ ਹੀ ਕਈ ਵਾਰ ਜੀਵਨ ਨੂੰ ਖਤਮ ਕਰਨ ਦਾ ਕਾਰਨ ਵੀ ਬਣ ਜਾਂਦਾ ਹੈ। ਘੱਟ ਅਤੇ ਮੱਧਮ ਆਮਦਨ ਵਾਲੇ ਦੇਸ਼ਾਂ ਦੇ ਵਿਚ 90% ਤੋਂ ਵੱਧ ਡੁੱਬਣ ਦੇ ਨਾਲ ਹੋਣ ਵਾਲੀਆਂ ਮੌਤਾਂ ਦਰਿਆਵਾਂ, ਝੀਲਾਂ, ਖੂਹਾਂ ਅਤੇ ਘਰੇਲੂ ਪਾਣੀ ਭੰਡਾਰਨ ਵਾਲੇ ਜਹਾਜ਼ਾਂ ਅਤੇ ਸਵਿਮਿੰਗ ਪੂਲਾਂ ਦੇ ਵਿਚ ਹੁੰਦੀਆਂ ਨੇ, ਜਿਸ ਦੇ ਨਾਲ ਪੇਂਡੂ ਖੇਤਰਾਂ ਵਿਚ ਬੱਚੇ ਅਤੇ ਕਿਸ਼ੋਰ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦੇ ਨੇ। ਅਸੀਂ ਵੇਖਦੇ ਹਾਂ ਕਿ ਪਿੰਡਾਂ ਦੇ ਵਿਚ ਵਗਦੇ ਦਰਿਆ ਨਾਲਿਆਂ ਦੇ ਵਿਚ ਬੱਚੇ ਬਿਨਾਂ ਵੀ ਕਿਸੇ ਦੀ ਨਿਗਰਾਨੀ ਦੇ ਤੈਰਾਕੀ ਕਰਦੇ ਨੇ, ਛਾਣਾ ਮਾਰਦੇ ਨੇ, ਪਰ ਕਈ ਵਾਰ ਉਨ੍ਹਾਂ ਦੇ ਲਈ ਇਹ ਹਾਦਸੇ ਦਾ ਕਾਰਨ ਵੀ ਬਣ ਜਾਂਦੇ ਨੇ। ਅੱਜ ਵਿਸ਼ਵ ਡੁੱਬਣ ਰੋਕਥਾਮ ਦਿਵਸ ਹੈ ਜਿਸਦਾ ਮੰਤਵ ਹੈ ਜਾਂ ਜਿਸਦਾ ਵਿਸ਼ਾ ਇਹ ਹੈ, ਜਹਾਜ਼ ਨੂੰ ਮੋੜਨ ਦੇ ਲਈ ਇਕੱਠੇ ਹੋਵੋ, ਭਾਵ ਕਿ ਪਾਣੀ ਦੇ ਵਿਚ ਹੋ ਰਹੀਆਂ ਇਨ੍ਹਾਂ ਅਥਾਹ ਮੌਤਾਂ ਨੂੰ ਰੋਕਣ ਦੇ ਲਈ ਹੁਣ ਤੁਹਾਨੂੰ ਕਦਮ ਚੁੱਕਣ ਦੀ ਲੋੜ ਹੈ। ਸਾਵਧਾਨੀ ਅਤੇ ਨਿਗਰਾਨੀ ਨੂੰ ਸ਼ਾਮਲ ਕਰਨ ਦੀ ਲੋੜ ਹੈ। ਡੁੱਬਣ ਦੇ ਨਾਲ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਦੇ ਲਈ ਗਲੋਬਲ ਰਣਨੀਤੀ ਹਰ ਖੇਤਰ ਵਿਚ ਅਤੇ ਸਮਾਜ ਦੇ ਹਰ ਪੱਧਰ ਨੂੰ ਇਕ ਟੀਚੇ ਦੇ ਵੱਲ ਬੁਲਾਉਂਦੀ ਹੈ ਤਾਂ ਕਿ ਡੁੱਬਣ ਦੇ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ ਨੂੰ ਘਟਾਇਆ ਜਾ ਸਕੇ ਅਤੇ ਇਹ ਦਰ ਘਟਾਉਣ ਦੇ ਲਈ 2035 ਤੱਕ 35% ਤੱਕ ਇਸ ਨੂੰ ਘਟਾਉਣ ਦੇ ਲਈ ਟੀਚਾ ਮਿੱਥਿਆ ਗਿਆ ਹੈ। ਦੋਸਤੋ, ਡੁੱਬਣ ਦੇ ਨਾਲ ਪਾਣੀ ਦੇ ਵਿਚ ਡੁੱਬ ਕੇ ਮੌਤ ਹੋਣ ਦੇ ਨਾਲ ਜੋ ਤਕਲੀਫ਼

0: ਉਹ ਤੁਹਾਡੇ ਪਿਆਰਿਆਂ ਨੂੰ ਪਹੁੰਚਦੀ ਹੈ ਜਾਂ ਉਹਨਾਂ ਨਾਲ ਜੁੜੇ ਹੋਏ ਰਿਸ਼ਤੇਦਾਰਾਂ ਨੂੰ ਪਹੁੰਚਦੀ ਹੈ ਉਹ ਬਹੁਤ ਹੀ ਵੱਡੀ ਤਕਲੀਫ ਹੁੰਦੀ ਹੈ। ਇਸ ਲਈ ਇਸ ਨੂੰ ਪਰਹੇਜ਼ ਕਰਨਾ ਚਾਹੀਦਾ ਹੈ, ਬਚਾ ਰੱਖਣਾ ਚਾਹੀਦਾ ਹੈ ਅਤੇ ਬਿਨਾਂ ਕਿਸੇ ਵੀ ਕਿਸਮ ਦੀ ਸਿਖਲਾਈ ਦੇ ਪਾਣੀ ਦੇ ਵਿਚ ਜਾਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਜਿਹੜੇ ਮੁੱਖ ਸੁਰੱਖਿਆ ਤੇ ਬਚਾਅ ਨਿਯਮ ਨੇ ਉਹਨਾਂ ਤੋਂ ਮੈਂ ਤੁਹਾਨੂੰ ਜਾਣੂ ਕਰਵਾਉਣਾ ਚਾਹੁੰਦੀ ਹਾਂ। ਸਭ ਤੋਂ ਪਹਿਲਾਂ ਤਾਂ ਇਹ ਜ਼ਰੂਰੀ ਹੈ ਕਿ ਤੁਸੀਂ ਜਾਗਰੂਕ ਹੋਵੋ ਕਿ ਜੇਕਰ ਤੁਸੀਂ ਕਿਸੇ ਵੀ ਵਿਅਕਤੀ ਜਾਂ ਵਿਅਕਤੀ ਨੂੰ ਮੁਸੀਬਤ ਵਿਚ ਵੇਖਦੇ ਹੋ ਤਾਂ ਉਸ ਨੂੰ ਤੁਰੰਤ ਐਮਰਜੈਂਸੀ ਸੇਵਾਵਾਂ ਨਾਲ ਸੰਪਰਕ ਕਰਕੇ ਬਚਾਉਣ ਦੇ ਲਈ ਉਪਰਾਲੇ ਕਰੋ। ਜੇਕਰ ਤੁਸੀਂ ਆਪ ਤੈਰਾਕੀ ਨਹੀਂ ਜਾਣਦੇ ਤਾਂ ਕਦੇ ਵੀ ਕਿਸੇ ਨੂੰ ਬਚਾਉਣ ਦੇ ਲਈ ਕੋਸ਼ਿਸ਼ ਦੇ ਵਿਚ ਪਾਣੀ ਵਿਚ ਨਹੀਂ ਕੁੱਦਣਾ ਚਾਹੀਦਾ। ਇਸ ਦੇ ਨਾਲ ਮੁਸ਼ਕਿਲਾਂ ਹੋਰ ਜ਼ਿਆਦਾ ਵੱਧ ਜਾਂਦੀਆਂ ਨੇ। ਰੋਕਥਾਮ ਤੇ ਰਣਨੀਤੀਆਂ ਦੇ ਲਈ ਨਿਗਰਾਨੀ ਰੱਖਣਾ ਬਹੁਤ ਜ਼ਰੂਰੀ ਹੈ, ਖਾਸ ਕਰਕੇ ਬੱਚਿਆਂ ਦੇ ਮਾਮਲਿਆਂ ਵਿਚ ਜਦੋਂ ਉਹ ਕੋਈ ਤੈਰਾਕੀ ਸਿੱਖ ਰਹੇ ਹੋਣ ਜਾਂ ਤੈਰ ਰਹੇ ਹੋਣ ਉਨ੍ਹਾਂ ਤੇ ਹਮੇਸ਼ਾ ਆਪਣੀ ਨਜ਼ਰ ਰੱਖਣਾ ਬਹੁਤ ਜ਼ਰੂਰੀ ਹੈ। ਸਾਵਧਾਨੀਆਂ ਵਰਤਣ ਦੇ ਲਈ ਦਿੱਤੇ ਗਏ ਨਿਰਦੇਸ਼ਾਂ ਦਾ ਪਾਲਣ ਕਰਨਾ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਹੈ। ਕਿਸੇ ਵੀ ਕਿਸਮ ਦੀ ਅਵਹੇਲਣਾ ਸਾਨੂੰ ਮੁਸ਼ਕਿਲ ਦੇ ਵਿਚ ਪਾ ਸਕਦੀ ਹੈ। ਸੋ ਤੈਰਾਕੀ ਦੇ ਲਈ ਸੇਫਟੀ ਇਕਵਿਪਮੈਂਟਸ ਦਾ ਇਸਤੇਮਾਲ ਕਰਨ ਦੀ ਸਿਖਲਾਈ ਅਤੇ ਜਾਣਕਾਰੀ ਹੋਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਕਈ ਵਾਰ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਤੈਰਾਕੀ ਦੇ ਲਈ ਜਿਹੜੀ ਜਿਹੜੀ ਸੇਫਟੀ ਟਿਪਸ ਨੇ ਜਾਂ ਸੇਫਟੀ ਦੇ ਲਈ ਜੋ ਜੋ ਸਾਡੇ ਲਈ ਅਹਿਤਿਆਤਨ ਜ਼ਰੂਰੀ ਹੈ ਉਹ ਕੀ ਹੈ। ਸੋ ਸਭ ਤੋਂ ਪਹਿਲਾਂ ਇਸ ਦੀ ਜਾਣਕਾਰੀ ਹੋਣਾ ਹਰ ਵਿਅਕਤੀ ਦੇ ਲਈ ਜ਼ਰੂਰੀ ਹੈ, ਚਾਹੇ ਤੁਸੀਂ ਤੈਰਾਕੀ ਕਰਦੇ ਹੋ ਚਾਹੇ ਨਹੀਂ ਕਰ ਸਕਦੇ ਹੋ। ਹੋ ਸਕਦਾ ਹੈ ਤੁਹਾਡੀ ਜਾਣਕਾਰੀ ਜਿਹੜੀ ਹੈ ਕਿਸੇ ਦੀ ਜਾਨ ਬਚਾ ਲੇ। ਸੋ ਜਾਣਕਾਰੀਆਂ ਦੇ ਨਾਲ ਜਾਗਰੂਕ ਆਪਣੇ ਆਪ ਨੂੰ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਬੱਚਿਆਂ ਅਤੇ ਬਾਲਗਾਂ ਨੂੰ ਤੈਰਾਕੀ ਤੈਰਨ ਦੇ ਨਾਲ ਨਾਲ CPR ਦੇ ਮੁੱਢਲੇ ਤਰੀਕੇ ਜਾਂ ਤਕਨੀਕਾਂ ਦੀ ਜਾਣਕਾਰੀ ਵੀ ਦੇਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਕੋਈ ਮੁਸੀਬਤ ਦੇ ਵਿਚ ਜਾਂ ਮੁਸ਼ਕਲ ਚ ਜੇਕਰ ਫਸ ਗਿਆ ਹੈ ਤਾਂ CPR ਦੇ ਰਾਹੀਂ ਅਸੀਂ ਕਿਸ ਤਰ੍ਹਾਂ ਨਾਲ ਉਸ ਨੂੰ ਜੀਵਨ ਦੇ ਵਿਚ ਮੋੜ ਲੈ ਸਕਦੇ ਹਾਂ, ਛੇਤੀ ਤੋਂ ਛੇਤੀ ਮੁੱਢਲੀ ਸੁਰੱਖਿਆ ਜਿਹੜੀ ਹੈ ਉਹਨੂੰ ਮੁਹੱਈਆ ਕਰਾ ਸਕਦੇ ਹਾਂ, ਸਹਾਇਤਾ ਮੁਹੱਈਆ ਕਰਾ ਸਕਦੇ ਹਾਂ, ਇਸ ਦੀ ਜਾਣਕਾਰੀ ਹੋਣੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਸਰਕਾਰਾਂ, ਸੰਯੁਕਤ ਰਾਸ਼ਟਰ ਏਜੰਸੀਆਂ, ਸਿਵਲ ਸੁਸਾਇਟੀਆਂ, ਸੰਗਠਨ, ਨਿੱਜੀ ਖੇਤਰ ਅਕਾਦਮੀਆਂ ਅਤੇ ਵਿਅਕਤੀਗਤ ਸੰਸਥਾਵਾਂ ਨੂੰ ਵਿਸ਼ਵ ਡੁੱਬਣ ਬਚਾਅ ਦਿਵਸ ਨੂੰ ਮਨਾਉਣ ਅਤੇ ਜਿਨ੍ਹਾਂ ਵਿਚ ਉਪਾਵਾਂ ਦੇ ਤੁਰੰਤ ਤਾਲਮੇਲ ਤੇ ਬਹੁ ਖੇਤਰੀ ਕਾਰਵਾਈਆਂ ਦੀ ਜ਼ਰੂਰਤ ਨੂੰ ਉਜਾਗਰ ਕੀਤਾ ਗਿਆ ਹੈ ਉਨ੍ਹਾਂ ਵਿਚੋਂ ਪਾਣੀ ਤੱਕ ਪਹੁੰਚ ਨੂੰ ਕੰਟਰੋਲ ਕਰਨ ਵਾਲੀਆਂ ਰੁਕਾਵਟਾਂ ਜਾਂ ਬੈਰੀਕੇਡ ਬਣਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਜਦੋਂ ਵੀ ਤੈਰਾਕੀ ਕਰਨ ਜਾਓ ਆਪਣੇ ਆਸ ਪਾਸ ਜ਼ਰੂਰ ਦੇਖੋ ਕਿ ਇਹ ਬੈਰੀਕੇਡ ਅਵੇਲੇਬਲ ਹਨ ਜਿਨ੍ਹਾਂ ਤੋਂ ਤੁਹਾਨੂੰ ਕਿਸੇ ਕਿਸਮ ਦੇ ਸੰਕਟ ਤੋਂ ਬਚਾਅ ਕਰਨ ਚ ਮਦਦ ਮਿਲ ਸਕਦੀ ਹੈ। ਪਾਣੀ ਤੋਂ ਦੂਰ ਅਤੇ ਸੁਰੱਖਿਅਤ ਥਾਵਾਂ ਪ੍ਰਦਾਨ ਕਰਨ ਦੀ ਜ਼ਰੂਰਤ ਹੁੰਦੀ ਹੈ। ਤੈਰਾਕੀ ਦੀ ਪਾਣੀ ਦੀ ਸੁਰੱਖਿਆ ਅਤੇ ਸੁਰੱਖਿਅਤ ਬਚਾਅ ਦੇ ਹੁਨਰ ਨੂੰ ਸਿਖਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ ਨਵੇਂ ਮਤੇ ਨੇ WHO ਨੂੰ ਸੰਯੁਕਤ ਰਾਸ਼ਟਰ ਪ੍ਰਣਾਲੀ ਦੇ ਅੰਦਰ ਡੁੱਬਣ ਦੀ ਰੋਕਥਾਮ ਦੇ ਲਈ ਕਾਰਵਾਈਆਂ ਦਾ ਤਾਲਮੇਲ ਕਰਨ ਦੇ ਲਈ ਸੱਦਾ ਦਿੱਤਾ ਹੈ। ਅੰਤਰਰਾਸ਼ਟਰੀ ਪੱਧਰ ਤੇ ਵੀ ਇਸ ਦਿਵਸ ਨੂੰ ਅੱਜ ਮਨਾਇਆ ਜਾ ਰਿਹਾ ਹੈ ਤਾਂ ਬਹੁਤ ਸਾਰੀਆਂ ਅਜਿਹੀਆਂ ਗਤੀਵਿਧੀਆਂ ਹੋ ਰਹੀਆਂ ਨੇ, ਸਮਾਗਮ ਹੋ ਰਹੇ ਨੇ ਜਿੱਥੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਜੇਕਰ ਤੁਸੀਂ ਤੈਰਾਕੀ ਕਰਦੇ ਹੋ ਜਾਂ ਪਾਣੀ ਵਿਚ ਕਿਤੇ ਜਾਂਦੇ ਹੋ ਤਾਂ ਫਿਰ ਆਪਣੇ ਆਪ ਨੂੰ ਕਲੀਨ ਰੱਖਣਾ, ਆਪਣੇ ਆਪ ਨੂੰ ਸਿਖਲਾਈ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਕਿ ਹਰ ਮੁਸ਼ਕਲ ਦਾ ਤੁਸੀਂ ਕਿਸ ਤਰ੍ਹਾਂ ਨਾਲ ਸਾਹਮਣਾ ਕਰ ਸਕੋ। ਦੋਸਤੋ, ਹਰ ਜ਼ਿੰਦਗੀ ਮਾਇਨੇ ਰੱਖਦੀ ਹੈ, ਹਰ ਕਾਰਵਾਈ ਮਾਇਨੇ ਰੱਖਦੀ ਹੈ ਤੇ ਹਰ ਕਿਸੇ ਨੂੰ ਨਿਭਾਉਣ ਦੇ ਲਈ ਇਸ ਦੀ ਇੱਕ ਭੂਮਿਕਾ ਹੁੰਦੀ ਹੈ। ਸੋ ਤੁਹਾਡੀ ਜੇਕਰ ਭੂਮਿਕਾ ਇਹ ਹੈ ਕਿ ਤੁਸੀਂ ਪਾਣੀ ਤੋਂ ਬਚਾਅ ਦੇ ਲਈ ਜਾਗਰੂਕ ਰੱਖ ਕੇ ਆਪਣੇ ਆਪ ਨੂੰ ਜਾਗਰੂਕ ਕਰਨ ਤੋਂ ਬਾਅਦ ਕਿਸੇ ਨੂੰ ਬਚਾ ਸਕਦੇ ਹੋ, ਕਿਸੇ ਦੀ ਮੁਸ਼ਕਿਲ ਦੇ ਵਿਚ ਉਸਦੀ ਮਦਦ ਕਰ ਸਕਦੇ ਹੋ, ਸਹਾਇਤਾ ਕਰ ਸਕਦੇ ਹੋ ਤਾਂ ਇਹ ਬਹੁਤ ਵੱਡੀ ਗੱਲ ਹੈ। ਇਸ ਲਈ ਆਓ ਅੱਜ ਡੁੱਬਣ ਤੋਂ ਬਚਾਅ ਦਿਵਸ ਤੇ ਅਸੀਂ ਇਹ ਪ੍ਰਣ ਕਰੀਏ ਕਿ ਕੁਦਰਤ ਦੇ ਅਨਮੋਲ ਦੇਣ ਪਾਣੀ ਅਤੇ ਆਪਣੇ ਜੀਵਨ ਦੋਨਾਂ ਦਾ ਤਾਲਮੇਲ ਅਸੀਂ ਸਮਝਾਂਗੇ ਅਤੇ ਪਾਣੀ ਦੀ ਤਾਕਤ ਨੂੰ ਸਮਝਦਿਆਂ ਹੋਇਆਂ ਇਸ ਦੇ ਨਾਲ ਕਿਸੇ ਵੀ ਕਿਸਮ ਦੀ ਅਣਗਹਿਲੀ ਤੇ ਮਜ਼ਾਕ ਤੋਂ ਬਚਾਂਗੇ ਅਤੇ ਜ਼ਿੰਦਗੀ ਦੀ ਕੀਮਤ ਨੂੰ ਸਮਝਦਿਆਂ ਹੋਇਆਂ ਡੁੱਬਦੇ ਹੋਏ ਵਿਅਕਤੀ ਨੂੰ ਬਚਾਵਾਂਗੇ ਤੇ ਦੂਜਿਆਂ ਦੀ ਮਦਦ ਜੇਕਰ ਅਸੀਂ ਕਰਕੇ ਉਨ੍ਹਾਂ ਦੀ ਜਾਨ ਬਚਾ ਸਕਦੇ ਹਾਂ ਤਾਂ ਫਿਰ ਅੱਗੇ ਵੱਧ ਕੇ ਜ਼ਰੂਰ ਮਦਦ ਕਰਾਂਗੇ, ਕਿਉਂਕਿ ਸਹਿਯੋਗ ਅਤੇ ਜਾਣਕਾਰੀ ਦਾ ਹੋਣਾ ਜ਼ਿੰਦਗੀ ਦੇ ਹੁਣ ਨੂੰ ਮਜ਼ਬੂਤੀ ਦਿੰਦਾ ਹੈ। ਸੋ ਅਜਿਹੇ ਕਦਮ ਸਾਨੂੰ ਜ਼ਰੂਰ ਪੁੱਟਣੇ ਚਾਹੀਦੇ ਨੇ। ਉਮੀਦ ਕਰਦੀ ਹਾਂ ਕਿ ਅੱਜ ਦੀ ਜਾਣਕਾਰੀ ਜ਼ਰੂਰ ਤੁਹਾਡੇ ਲਈ ਲਾਹੇਵੰਦ ਰਹੇਗੀ ਔਰ ਜ਼ਰੂਰ ਤੁਸੀਂ ਇਸ ਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝੇ ਕਰੋਗੇ ਤੇ ਇਸ ਵਿਸ਼ੇ ਨਾਲ ਸੰਬੰਧਿਤ ਜਾਣਕਾਰੀਆਂ ਜੋ ਮੈਂ ਤੁਹਾਨੂੰ ਦਿੱਤੀਆਂ ਉਹਨਾਂ ਨੂੰ ਜ਼ਿੰਦਗੀ ਚ ਕਦੇ ਵੀ ਜੇ ਤੁਹਾਨੂੰ ਵਰਤਣ ਦੀ ਲੋੜ ਪਈ ਤਾਂ ਇਸ ਗੱਲ ਦਾ ਤੁਸੀਂ ਜ਼ਰੂਰ ਧਿਆਨ ਰੱਖੋਗੇ। ਹੁਣ ਵਧਦੇ ਹਾਂ ਸਾਡੇ ਅਗਲੇ ਸਿਲਸਿਲੇ ਦੇ ਵੱਲ। ਪੇਸ਼ ਕਰ ਰਹੇ ਹਾਂ ਖਬਰਸਾਰ ਸਿਲਸਿਲਾ ਔਰ ਸੁਣਦੇ ਹਾਂ ਇਹ ਚਰਚਾ। ਅੱਜ ਦੀ ਚਰਚਾ ਚ ਸ਼ਾਮਲ ਨੇ ਗੀਤਾ ਵਰਮਾ ਤੇ ਕੁਲਦੀਪ ਸਿੰਘ ਬੇਦੀ।
1: ਦੋਸਤੋ ਤੁਹਾਡਾ ਪ੍ਰੋਗਰਾਮ ਖਬਰਸਾਰ ਚ, ਮੈਂ ਹਾਂ ਗੀਤਾ ਵਰਮਾ ਤੇ ਤੁਸੀਂ ਜਾਣਦੇ ਹੋ ਅਸੀਂ ਇਸ ਪ੍ਰੋਗਰਾਮ ਚ ਚਰਚਾ ਕਰਦੇ ਹਾਂ ਸਾਡੇ ਆਂਢ ਗੁਆਂਢ ਦੇ ਦੇਸ਼ਾਂ ਚ ਵਾਪਰ ਰਹੀਆਂ ਉਨ੍ਹਾਂ ਘਟਨਾਵਾਂ ਤੇ ਜਿਨ੍ਹਾਂ ਦਾ ਸਾਡੇ ਤੇ ਜਾਂ ਕਿਸੇ ਹੋਰ ਦੇਸ਼ ਤੇ ਜਿਹੜੇ ਸਾਡੇ ਆਲੇ ਦੁਆਲੇ ਨੇ ਉਨ੍ਹਾਂ ਤੇ ਸਿੱਧਾ ਅਸਰ ਪੈਂਦਾ ਆ, ਚਾਹੇ ਉਨ੍ਹਾਂ ਦੀਆਂ ਧਾਰਮਿਕ ਨੀਤੀਆਂ ਹੋਣ, ਆਰਥਿਕ ਮੁੱਦੇ ਹੋਣ, ਕੋਈ ਰਾਜਨੀਤਿਕ ਗਤੀਵਿਧੀਆਂ ਨੇ ਜਾਂ ਆਮ ਜਨਤਾ ਨਾਲ ਜੁੜੀਆਂ ਹੋਈਆਂ ਚੀਜ਼ਾਂ। ਸੋ ਇਨ੍ਹਾਂ ਮੁੱਦਿਆਂ ਤੇ ਇਨ੍ਹਾਂ ਖਬਰਾਂ ਤੇ ਚਰਚਾ ਕਰਨ ਲਈ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਲੇਖਕ ਕੁਲਦੀਪ ਸਿੰਘ ਬੇਦੀ ਜੀ। ਬੇਦੀ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ।
2: ਮਿਹਰਬਾਨੀ ਕੀਤਾ ਜੀ, ਸ਼ੁਕਰੀਆ
1: ਜੀ। ਬੇਦੀ ਸਰ ਅਸੀਂ ਪਿਛਲੇ ਵੀ ਕਈ ਪ੍ਰੋਗਰਾਮ ਚ ਜਿਹੜੇ ਚਰਚਾ ਕੀਤੀ ਹੈ ਕਿ ਜਿਹੜਾ ਪਾਕਿਸਤਾਨ ਹੈ ਉਹ ਆਨੇ ਬਹਾਨੇ ਆਪਣੇ ਸਿਰ ਤੇ ਕਰਾਊਨ ਪਾਉਣ ਲਈ ਜਾਂ ਆਪਣੇ ਤਮਗੇ ਲਗਾਉਣ ਲਈ ਜਾਂ ਮੈਂ ਬਹੁਤ ਵਧੀਆ ਮੀਡੀਏਟਰ ਹਾਂ, ਹਨਾ, ਮੈਂ ਦੋ ਦੇਸ਼ਾਂ ਚ ਕੁਛ ਵੀ ਕਰਾ ਸਕਦਾ ਆ, ਮੈਂ ਅਮੈਰੀਕਾ ਨੂੰ ਨੋਬਲ ਦਾ ਜਿਹੜਾ ਸ਼ਾਂਤੀ ਦਾ ਨੋਬਲ ਹੈ ਉਹ ਵੀ ਦੀਵਾਨ ਚ ਹੱਥ ਪੈਰ ਮਾਰ ਸਕਦਾ ਹੈ, ਤੇ ਤੁਹਾਨੂੰ ਕੀ ਲੱਗਦਾ ਆ ਇਰਾਨ ਤੇ ਜਿਹੜਾ ਅਮੈਰੀਕਾ ਦਾ ਕੋਈ ਜਿਹੜਾ ਸੰਘਰਸ਼ ਚੱਲ ਰਿਹਾ ਆ, ਹਨਾ, ਪਾਕਿਸਤਾਨ ਇਹਦੇ ਵਿਚੋਂ ਕੀ ਖੱਟਣਾ ਚਾਹੁੰਦਾ ਔਰ ਕਿਹੜੀ ਕਮਾਈ ਹੈ ਜਿਹੜੀ ਉਹਦੇ ਹੱਥੋਂ ਖੁੰਝ ਰਹੀ ਹੈ ਤੇ ਉਹਨੂੰ ਲੱਗਦਾ ਕਿ ਜੇ ਮੈਨੂੰ ਨਾ ਮਿਲੀ ਤੇ ਪਤਾ ਨੀ ਮੇਰਾ ਕੀ ਹੋਣਾ।
2: ਗੀਤਾ ਜੀ, ਜਿਹੜੇ ਤੁਸੀਂ ਇਸ ਗੱਲ ਦਾ ਜ਼ਿਕਰ ਕੀਤਾ ਹੈ ਨਾ ਵੀ ਅਮਰੀਕਾ ਔਰ ਇਰਾਨ ਦੇ ਵਿਚ ਜਿਹੜੀ ਵਿਚੋਰਗਿਰੀ ਪਾਕਿਸਤਾਨ ਕਰ ਰਿਹਾ ਸੀਗਾ ਵੀ ਉਹਦੇ ਵਿਚੋਂ ਪਾਕਿਸਤਾਨ ਨੂੰ ਕੀ ਫਾਇਦਾ ਹੋ ਸਕਦਾ ਸਾਰਾ ਕਰਵਾਉਣ ਦਾ
1: ਜੀ।
2: ਅਸੀਂ ਸੋਚਿਆ ਸੀ ਇਹਦੇ ਥੋੜਾ ਟਾਈਮ ਲੱਗੇਗਾ ਜੇ ਪਾਕਿਸਤਾਨ ਦੇ ਅੰਦਰ ਕੀ ਆ, ਉਹਦੇ ਮਨ ਚ ਕੀ ਹੈ, ਉਹ ਕੀ ਮੰਗਣਾ ਚਾਹੁੰਦਾ ਅਮਰੀਕਾ ਕੋਲੋਂ, ਮੇਰਾ ਥੋੜਾ ਟਾਈਮ ਇਸ ਕਰਕੇ ਲੱਗੇਗਾ ਕਿਉਂਕਿ ਜਿਹੜਾ ਸਮਝੌਤਾ ਹੋਇਆ ਸੀਗਾ ਉਹ ਸਮਝੌਤਾ ਸਿਰੇ ਨਹੀਂ ਚੜ ਸਕਿਆ। ਅਮਰੀਕਾ ਔਰ ਇਰਾਨ ਨੇ ਇਕ ਦੂਜੇ ਉਤੇ ਹਮਲੇ ਜਿਹੜੇ ਆ ਉਹ ਤੇਜ਼ ਕਰ ਦਿੱਤੇ, ਹਾਲਾਂਕਿ ਇਰਾਨ ਨੇ ਥੋੜੀ ਜਿਹੀ ਇੱਛਾ ਪ੍ਰਗਟਾਈ ਹੈ ਵੀ ਗੱਲਬਾਤ ਨੂੰ ਅੱਗੇ ਤੋਰਿਆ ਜਾਵੇ, ਲੇਕਿਨ ਅਮਰੀਕਾ ਕਹਿੰਦਾ ਹੈ ਵੀ ਇਰਾਨ ਤਾਂ ਕਹਿੰਦਾ ਤਾਂ ਹੈ ਗੱਲਬਾਤ ਲਈ ਪਰ ਸਾਡੀ ਗੱਲ ਨਹੀਂ ਮੰਨਦਾ। ਦੂਜੀ ਗੱਲ, ਪਾਕਿਸਤਾਨ ਨੇ ਜਿਹੜੀ ਉਹ ਬਿੱਲੀ ਥੈਲੇ ਚੋਂ ਬਾਹਰ ਆਉਂਦੀ ਨਾ, ਉਹਨਾਂ ਨੇ ਬਿੱਲੀ ਕੱਢਤੀ ਬਾਹਰ, ਉਹਨਾਂ ਨੇ ਕਿਹਾ ਵੀ ਇਹ ਸਮਝੌਤਾ ਪਤਾ ਨਹੀਂ ਸਿਰੇ ਚੜਨਾ ਜਾਂ ਨਹੀਂ ਚੜਨਾ, ਜੰਗਬੰਦੀ ਹੋਣੀ ਜਾਂ ਨਹੀਂ ਹੋਣੀ, ਪਰ ਜਿਹੜੀ ਅਸੀਂ ਫਟੀਕ ਕੀਤੀ ਆ, ਅਸੀਂ ਇਥੋਂ ਫਲਾਈਟਾਂ ਫੜ ਕੇ ਜਾਂਦੇ ਰਹੇ ਕਦੀ ਤਹਿਰਾਨ ਕਦੀ ਇਧਰ ਉਧਰ, ਕਦੀ ਅਸੀਂ ਉਹ ਤਹਿਰਾਨ ਵਾਲੇ ਲੋਕ ਸਾਡੇ ਕੋਲ ਆਉਂਦੇ ਰਹੇ ਨੇ, ਅਮਰੀਕਾ ਵਾਲੇ ਆਉਂਦੇ ਰਹੇ ਨੇ, ਉਹ ਤਾਂ ਸਾਨੂੰ ਕੁਛ ਨਾ ਕੁਛ ਤੇ ਮਿਲਣਾ ਚਾਹੀਦਾ।
1: ਬਿਲਕੁਲ।
2: ਫਿਰ ਉਹਨਾਂ ਨੇ ਕੀਤਾ ਵੀ ਉਹ ਜਿਹੜਾ ਪਾਕਿਸਤਾਨ ਆ ਨਾ ਉਹਨੇ ਟਰੰਪ ਪ੍ਰਸ਼ਾਸਨ ਤੋਂ ਮੰਗੇ, ਪੈਸੇ ਟਰੰਪ ਨੂੰ ਨਹੀਂ ਕਿਹਾ, ਉਹਨੇ ਕਿਹਾ ਪ੍ਰਸ਼ਾਸਨ ਤੋਂ ਮੰਗਦੇ ਆ ਉਹਨਾਂ ਦੇ ਬਾਇਲੈਟਰਲ ਐਕਸਚੇਂਜ ਸਟਰਲਾਈਜੇਸ਼ਨ
1: ਜੀ
2: ਸਪੋਰਟ, ਇਹਨੂੰ ਸਪੋਰਟ ਕਹਿੰਦੇ ਆ ਉਹ ਵੀ ਇਹ ਸਾਨੂੰ ਤੁਸੀਂ ਦਿਓ, ਇਹ ਫੈਸਿਲਿਟੀ ਸਾਨੂੰ ਦਿਓ ਕਿਉਂਕਿ ਅਸੀਂ ਤੁਹਾਡੇ ਦੇਸ਼ ਲਈ ਸਮਝੌਤੇ ਦੀ ਗੱਲਬਾਤ ਕੀਤੀ ਹੈ ਇਰਾਨ ਦੇ ਨਾਲ ਔਰ ਸਾਡਾ ਟਾਈਮ ਵੀ ਵੇਸਟ ਹੋਇਆ ਔਰ ਅਸੀਂ ਇਹਦੇ ਲਈ ਇਧਰ ਉਧਰ ਜਾਂਦੇ ਰਹੇ ਹਾਂ, ਅਸੀਂ ਮੇਜ਼ਬਾਨੀ ਵੀ ਕੀਤੀ ਆ ਤੁਹਾਡੇ ਦੋਵਾਂ ਦੇਸ਼ਾਂ ਦੀ ਤੇ ਸਾਨੂੰ ਘੱਟੋ ਘੱਟ $10 billion ਜਿਹੜੇ ਆ ਨਾ ਉਹ ਮਿਲਣੇ ਚਾਹੀਦੇ ਨੇ। ਨਾਲ ਹੀ ਉਨ੍ਹਾਂ ਨੇ 5 ਸਾਲ ਦਾ ਸਮਝੌਤਾ ਕਰ ਲਿਆ ਵੀ ਇਹ 5 ਸਾਲ ਜਿਹੜਾ ਹੈ ਨਾ ਅਸੀਂ ਬਿਲਕੁਲ ਸੇਫ ਰਵਾਂਗੇ ਤੁਹਾਡੀ ਦੇਖ ਰੇਖ ਹੇਠ, ਵੀ ਤੁਸੀਂ ਸਾਡੀ ਸੇਵਾ ਕਰਨੀ ਹੈ 5 ਸਾਲ ਇਸ ਮਾਮਲੇ ਦੇ ਵਿਚ। ਇਹ ਜਿਹੜੀ ਗੱਲ ਤਾਂ ਉਨ੍ਹਾਂ ਨੇ ਕਰ ਦਿੱਤੀ ਹੈ ਵੀ ਉਨ੍ਹਾਂ ਨੂੰ ਲੱਗਦਾ ਹੈ ਵੀ ਸਾਨੂੰ ਪਾਕਿਸਤਾਨ ਨੂੰ ਵੀ ਇਸ ਵੇਲੇ ਵੀ ਉਹਦੀ ਜਿਹੜੀ ਕੰਗਾਲ ਅਰਥ ਵਿਵਸਥਾ ਹੈ ਨਾ ਉਹਨੂੰ ਵੱਡੀ ਰਾਹਤ ਮਿਲਣ ਦੀ ਆਸ ਹੈ ਇਸ ਤੋਂ, ਕਿਉਂਕਿ ਉਨ੍ਹਾਂ ਨੇ ਅਜੇ IMF ਤੋਂ $7 billion ਥੋੜੇ ਮਹੀਨੇ ਪਹਿਲਾਂ ਉਨ੍ਹਾਂ ਨੇ ਮੰਗਿਆ ਸੀਗਾ, ਲੇਕਿਨ ਉਨ੍ਹਾਂ ਦਾ ਵਿਆਜ ਭਰਦਿਆਂ ਭਰਦਿਆਂ ਵੀ ਇਨ੍ਹਾਂ ਦੀ ਬੱਸ ਹੋ ਗਈ ਹੈ ਔਰ ਉਹ ਸਾਰਾ ਲੋਕਾਂ ਦੇ ਉੱਤੇ ਦਬਾਅ ਪੈ ਰਿਹਾ ਪਾਕਿਸਤਾਨ ਦੀ ਜਿਹੜੀ ਪਬਲਿਕ ਹੈ, ਮਤਲਬ ਜੇ ਉੱਥੇ ਰੇਟ ਵਧਾਏ ਜਾ ਰਹੇ ਨੇ, ਕੁਛ ਹੋਰ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਜਿਹੜਾ ਉਸ ਆਰਥਿਕ ਮਸਲੇ ਨੂੰ ਹੱਲ ਕੀਤਾ ਜਾਵੇ। ਪਰ ਦੂਜੇ ਪਾਸੇ ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਉਹ ਪਾਕਿਸਤਾਨ ਤੋਂ ਉਹਨੂੰ ਲੱਗਦਾ ਹੈ ਵੀ ਇਹ ਮੈਨੂੰ $10 billion ਜਿਹੜੇ ਨਾ ਇਹ ਮਿਲਣੇ ਚਾਹੀਦੇ ਨੇ, 96,000 ਲੱਖ ਕੋਈ ਏਦਾਂ ਦੀ ਫਿਗਰ ਹੈ ਰੁਪਿਆਂ ਦੇ ਵਿਚ,
1: ਬਿਲਕੁਲ
2: ਰੁਪਿਆਂ ਵਿਚ ਵੀ ਇਹ ਉਹ ਪੈਸੇ ਉਡੀਕਦੇ ਨੇ ਵੀ ਤਾਂ ਕਿ ਪਾਕਿਸਤਾਨ ਦੀ ਹਾਲਤ ਵਿਚ ਸੁਧਾਰ ਕੀਤਾ ਜਾਏ। ਪਰ ਸਾਨੂੰ ਕਈ ਵਾਰੀ ਇਹ ਲੱਗਦਾ ਹੈ ਇਹ ਦੇਖ ਕੇ ਵੀ ਜਿਹੜੀ ਉਨ੍ਹਾਂ ਦੀ ਇਹ ਲਾਲਸਾ ਹੈ ਪੈਸੇ ਵਾਲੀ, ਜੇ ਤਾਂ ਉਨ੍ਹਾਂ ਨੇ ਪੈਸੇ ਲਈ ਸਮਝੌਤਾ ਕੀਤਾ ਤਾਂ ਫਿਰ ਮੈਨੂੰ ਲੱਗਦਾ ਹੈ ਵੀ ਇਹ ਕੌਮਾਂਤਰੀ ਪੱਧਰ ਤੇ ਇਹੋ ਜਿਹੀਆਂ ਗੱਲਾਂ ਸੋਚਦੇ ਆ ਤਾਂ ਉਹਦੇ

0: ਵਿੱਚ ਅਸੀਂ ਜਦੋਂ ਕਿਸੇ ਦੇਸ਼ ਦੇ ਨਾਲ ਇਹੋ ਜਿਹਾ ਉਹਤੇ ਅਹਿਸਾਨ ਕਰਦੇ ਹਾਂ ਨਾ ਤਾਂ ਅਸੀਂ ਕਹਿੰਦੇ ਹਾਂ ਵੀ ਚਲੋ ਉਹ ਦੇਸ਼ ਸਾਡੇ ਦੇਸ਼ ਚ ਇਨਵੈਸਟਮੈਂਟ ਕਰੇ, ਇੱਥੇ ਪੈਸਾ ਲਗਾਏ, ਇੱਥੇ ਪ੍ਰੋਜੈਕਟ ਲਗਾਏ, ਪਰ ਇਹ ਸਿੱਧੀ ਆਰਥਿਕ ਮਦਦ ਦੀ ਮੰਗ ਕਰਦੇ ਆ ਵੀ ਤੁਸੀਂ ਸਾਨੂੰ ਪੈਸਾ ਦਿਓ ਕਿਉਂਕਿ ਸਾਡੀ ਹਾਲਤ ਜਿਹੜੀ ਬੜੀ ਖਰਾਬ ਹੈ।
1: ਬਿਲਕੁਲ।
0: ਸੋ ਇਹ ਇੱਕ ਤਾਂ ਇਹ ਜਿਹੜੀ ਖਬਰ ਹੈ ਇਹ ਇਸ ਤਰ੍ਹਾਂ ਦੀ ਹੈ ਵੀ ਅਜੇ ਸਮਝੌਤਾ ਭਾਵੇਂ ਸਿਰੇ ਲੱਗਿਆ ਜਾਂ ਨਹੀਂ ਲੱਗਿਆ, ਲੇਕਿਨ ਉਨ੍ਹਾਂ ਦੀ ਮਨਸ਼ਾ ਜਿਹੜੀ ਹੈ ਪਾਕਿਸਤਾਨ
1: ਜਗ ਜਾਹਿਰ ਹੈ,
0: ਉਹ ਸਾਡੇ ਸਾਹਮਣੇ ਆ ਗਈ ਆ ਵੀ ਉਹ ਪੈਸਿਆਂ ਖਾਤਰ ਇਹ ਸਮਝੌਤਾ ਕਰਵਾ ਰਿਹਾ ਸੀ।
1: ਬਿਲਕੁਲ ਬਿਲਕੁਲ ਬੇਟੀ ਸਰ, ਤੁਸੀਂ ਬਿਲਕੁਲ ਠੀਕ ਗੱਲ ਕੀਤੀ ਕਿ ਜਿਹੜਾ ਇਹ ਵਾਰ ਸ਼ੁਰੂ ਹੈ, ਜਿਹੜਾ ਇਹ ਯੁੱਧ ਹੈ ਜਾਂ ਜੰਗ ਹੈ, ਜੇ ਇਹ ਨਾ ਰੁਕੀ ਹੁਣ ਜਿਹੜੇ ਵਿਚੋਲੇ ਨੇ, ਵਿਚੋਲਗਿਰੀ ਕਰਨ ਵਾਲੇ ਜੋ ਪਾਕਿਸਤਾਨ ਵਰਗੇ ਬੰਦੇ ਨੇ ਔਰ ਜਿਨ੍ਹਾਂ ਦੀ ਮਨਸ਼ਾ ਅੰਦਰ ਖਾਤੇ ਇਹ ਆ ਕਿ ਅਸੀਂ ਇਹਦੇ ਵਿੱਚੋਂ ਕੁਝ ਕਿਵੇਂ ਖੱਟਣਾ ਹੈ, ਚਾਹੇ ਉਹ ਪੈਸੇ ਦੀ ਮਦਦ ਆ ਜਾਂ ਕਿਸੇ ਹੋਰ ਤਰ੍ਹਾਂ ਦੀ ਵੀ, ਤੇ ਮੈਨੂੰ ਲੱਗਦਾ ਜਦੋਂ ਨੀਤ ਚ ਖੋਟ ਹੈ ਉਦੋਂ ਚੀਜ਼ਾਂ ਉਸ ਤਰ੍ਹਾਂ ਸਿਰੇ ਨਹੀਂ ਚੜਦੀਆਂ। ਇਸ ਲਈ ਈਰਾਨ ਤੇ ਅਮਰੀਕਾ ਹਜੇ ਵੀ ਇੱਕ ਦੂਸਰੇ ਤੇ ਜਿਹੜੇ ਹਮਲੇ ਨੇ ਔਰ ਜਿਹੜਾ ਇਹਦਾ ਅਸਰ ਹੈ ਉਹ ਗਲੋਬਲੀ ਮੈਨੂੰ ਲੱਗਦਾ ਪੂਰੀ ਦੁਨੀਆਂ ਚ ਦੇਖ ਰਿਹਾ ਆ। ਉਹ ਕੋਈ ਵੀ ਦੇਸ਼ ਹੈ, ਉਹ ਤੁਸੀਂ ਕਹਿ ਲਓ ਜੇ ਜਿਹੜੀ ਤੇਲ ਦੀ ਆਪੂਰਤੀ ਜੇ ਉਹ ਨਹੀਂ ਹੋ ਰਹੀ ਤਾਂ ਉਹਦਾ ਵੀ ਨੁਕਸਾਨ ਹੈ, ਲੋਕਾਂ ਦੀ ਜੇਬਾਂ ਤੇ ਅਸਰ ਪੈ ਰਿਹਾ। ਪਾਕਿਸਤਾਨ ਦੇ ਆਪਣੇ ਹੀ ਦੇਸ਼ ਚ ਮੈਨੂੰ ਲੱਗਦਾ ਕਿ ਜਿਹੜੀ ਪੈਟਰੋਲੀਅਮ ਡੀਲਰਸ ਐਸੋਸੀਏਸ਼ਨ ਹੈ ਉਹਨਾਂ ਨੇ ਹੜਤਾਲ ਦੀ ਘੋਸ਼ਣਾ ਕਰ ਦਿੱਤੀ ਹੈ ਵੀ ਇੱਕ ਤਾਂ ਪਹਿਲਾਂ ਹੀ ਸਾਡੀਆਂ ਚੀਜ਼ਾਂ ਠੀਕ ਨਹੀਂ ਚੱਲ ਰਹੀਆਂ ਨੇ, ਉਪਰੋਂ ਜਿਹੜੀ ਸਰਕਾਰ ਹੈ ਉਹ ਜਿਹੜੀਆਂ ਸਾਡੀਆਂ ਵਾਜਿਬ ਮੰਗਾਂ ਨੇ ਉਹ ਵੀ ਮੰਨਣ ਨੂੰ ਤਿਆਰ ਨਹੀਂ ਤੇ ਅਸੀਂ ਜਾਈਏ ਕਿੱਥੇ। ਉਨ੍ਹਾਂ ਦੇ ਜਿਹੜੇ ਪਾਕਿਸਤਾਨ ਪੈਟਰੋਲੀਅਮ ਡੀਲਰਸ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਨੇ ਤਾਰਿਕ ਹਸਨ, ਉਨ੍ਹਾਂ ਨੇ ਕਿਹਾ ਆ ਕਿ ਅੱਜ ਤੋਂ ਹਾਲਾਂਕਿ ਉਥੇ ਹੜਤਾਲ ਸ਼ੁਰੂ ਹੋ ਗਈ ਹੈ, ਉਨ੍ਹਾਂ ਨੇ ਬੁੱਧਵਾਰ ਜਿਹੜੀ ਸਪਲਾਈ ਹੈ ਰੋਕ ਦਿੱਤੀ ਸੀ ਪੂਰੀ ਤਰ੍ਹਾਂ ਪੈਟਰੋਲ ਪੰਪਾਂ ਤੇ। ਉਥੇ ਜਿਹੜਾ ਆਲਰੇਡੀ ਡੀਜ਼ਲ ਹੈ ਹਾਈ ਸਪੀਡ ਉਹ 368 ਰੁਪਏ ਦੇ ਕਰੀਬ ਹੈ, ਜਿਹੜਾ ਪੈਟਰੋਲ ਹੈ ਉਹ 329 ਰੁਪਏ ਲੀਟਰ ਮਿਲ ਰਿਹਾ ਤੇ ਆਮ ਜਨਤਾ ਨੇ ਜੇ 2 ਲੀਟਰ ਪਵਾਉਣਾ ਹੈ ਤੇ ਤੁਹਾਨੂੰ 700 ਰੁਪਏ ਜੇਬ ਚ ਚਾਹੀਦੇ ਨੇ। ਸੋ ਮੈਨੂੰ ਲੱਗਦਾ ਇਹ ਬਹੁਤ ਵੱਡੀ ਮਾਰ ਹੈ ਆਮ ਜਨਤਾ ਉੱਤੇ। ਐਸੋਸੀਏਸ਼ਨ ਨੇ ਇਹ ਕਿਹਾ ਕਿ ਫਿਲਹਾਲ ਤਾਂ ਅਸੀਂ ਸਰਕਾਰ ਨੂੰ ਜਗਾਉਣਾ ਚਾਹੁੰਦੇ ਹਾਂ ਤੇ ਜਿਹੜੀ ਸਾਡੀ ਇਹ ਹੜਤਾਲ ਹੈ ਉਹ ਸਿਰਫ ਇੱਕ ਦਿਨ ਲਈ ਹੈ, ਪਰ ਜੇ ਸਰਕਾਰ ਨੇ ਸਾਡੀ ਵਾਜਿਬ ਮੰਗ ਨਹੀਂ ਮੰਨੀ ਜਾਂ ਸਾਨੂੰ ਕੋਈ ਰਾਹਤ ਨਹੀਂ ਦਿੱਤੀ ਤਾਂ ਅਸੀਂ ਇਹਨੂੰ ਹੋਰ ਵੱਡੇ ਲੈਵਲ ਤੇ ਜਾਂ ਕਈ ਦਿਨਾਂ ਤੱਕ ਵਧਾ ਸਕਦੇ ਹਾਂ। ਜੇ ਅਸੀਂ ਹੁਣ ਉਨ੍ਹਾਂ ਦੀਆਂ ਮੰਗਾਂ ਦੀ ਗੱਲ ਕਰੀਏ ਤਾਂ ਉਹ ਕਹਿੰਦੇ ਨੇ ਕਿ ਰੋਜ਼ ਪੈਟਰੋਲ ਤੇ ਡੀਜ਼ਲ ਦਾ ਰੇਟ ਤੈਅ ਕਰਦੀ ਹੈ ਪਾਕਿਸਤਾਨ ਦੀ ਸਰਕਾਰ ਤੇ ਉਹ ਕਹਿੰਦੇ ਨੇ ਕਿ ਇਹਦੇ ਨਾਲ ਸਾਡਾ ਨੁਕਸਾਨ ਬਹੁਤ ਹੈ। ਜੇ ਲਾਹੌਰ ਤੋਂ ਕਰਾਚੀ ਤੱਕ ਟੈਂਕਰ ਆ ਰਹੇ ਨੇ, ਤੁਸੀਂ ਜਿਹੜੇ ਰੇਟ ਤੇ ਖਰੀਦਿਆ ਆ ਉਹ ਕਈ ਦਿਨ ਪਹੁੰਚਣ ਨੂੰ ਲੱਗ ਜਾਂਦੇ ਨੇ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਉੱਥੇ ਪਹੁੰਚਦੇ ਪਹੁੰਚਦੇ ਜਿਹੜਾ ਰੇਟ ਹੈ ਉਹ ਬਦਲ ਚੁੱਕਾ ਹੁੰਦਾ ਕਾਫੀ, ਜਾਂ ਡਿੱਗ ਚੁੱਕਾ ਹੁੰਦਾ ਜਾਂ ਉੱਪਰ ਆ ਚੁੱਕਾ ਹੁੰਦਾ। ਉਹ ਕਹਿੰਦੇ ਕਿ ਜਿਹੜਾ ਉਹ ਨੁਕਸਾਨ ਹੈ ਉਹ ਸਾਨੂੰ ਡੀਲਰਾਂ ਨੂੰ ਭਰਨਾ ਚਾਹੀਦਾ, ਭਰਨਾ ਪੈਂਦਾ ਹੈ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਇੱਕ ਮਹੀਨੇ ਲਈ ਕੋਈ ਵੀ ਰੇਟ ਤੈਅ ਕਰ ਦੇਵੇ, ਉਹਦੇ ਵਿਚਕਾਰ ਜਿਹੜਾ ਵੀ ਨੁਕਸਾਨ ਨਫਾ ਆ ਉਹ ਅਸੀਂ ਦੇਖਾਂਗੇ, ਕੁਝ ਤੇ ਰਾਹਤ ਹੋਏਗੀ ਸਾਨੂੰ ਵੀ ਤੇ ਆਮ ਜਨਤਾ ਨੂੰ ਵੀ ਕਿ ਇਸ ਪੂਰੇ ਮਹੀਨੇ ਸਾਨੂੰ ਪੈਟਰੋਲ ਜਾਂ ਡੀਜ਼ਲ ਹੈ ਇਸੇ ਰੇਟ ਤੇ ਮਿਲਣਾ। ਦੂਸਰਾ ਉਹ ਕਹਿੰਦੇ ਨੇ ਕਿ ਜਿਹੜਾ ਸਾਡਾ ਮੁਨਾਫਾ ਆ ਉਹ 8% ਕਰ ਦਿਓ, ਕਈ ਖਰਚੇ ਨੇ ਵਿੱਚ, ਟਰਾਂਸਪੋਰਟੇਸ਼ਨ ਹੈ, ਹੋਰ ਸਾਫ ਸਫਾਈਆਂ ਆ, ਕਰਮਚਾਰੀ ਨੇ, ਸਿਕਿਉਰਿਟੀ ਦਾ ਦੇਖਣਾ ਆ, ਤੇ ਕਹਿੰਦੇ ਇਹਦੇ ਚ ਵੀ ਕਾਫੀ ਜਿਹੜਾ ਪੈਸਾ ਉਹ ਪੱਲਿਓ ਲੱਗਦਾ ਆ। ਜਿਹੜੀ ਪੈਟਰੋਲੀਅਮ ਦੀ ਲੇਵੀ ਵੱਧਦੀ ਹੈ ਤੇ ਉਹ ਕਹਿੰਦੇ ਕਿ ਸਾਡਾ ਜਿਹੜਾ ਕਮਿਸ਼ਨ ਉਹ ਵੀ ਉਹਦੇ ਚ ਵਧਾਇਆ ਜਾਣਾ ਚਾਹੀਦਾ ਹੈ, ਇਹਦੇ ਤੇ ਕਾਫੀ ਦਿਨਾਂ ਤੋਂ ਕੁਝ ਕੀਤਾ ਨਹੀਂ ਗਿਆ। ਦੂਸਰਾ ਜਿਹੜਾ ਆਇਲ ਮਾਰਕੀਟਿੰਗ ਕੰਪਨੀਜ਼ ਦਾ ਕੋਟਾ ਆ ਉਹ ਖਤਮ ਕਰ ਦਿਓ ਤੇ ਇੱਕ ਜਿਹੜਾ ਕ੍ਰੈਡਿਟ ਜਾਂ ਡੈਬਿਟ ਕਾਰਡ ਦੇ ਰਾਹੀਂ ਕੋਈ ਤੇਲ ਪਾਉਂਦਾ ਹੈ ਤੇ ਉਹਦੇ ਤੇ ਬੈਂਕ ਟ੍ਰਾਂਜੈਕਸ਼ਨ ਟੈਕਸ ਲੈਂਦੀ ਹੈ ਤੇ ਲੋਕ ਅਵੋਇਡ ਕਰਦੇ ਨੇ, ਉਹ ਜਿੰਨੇ ਕੁ ਉਨ੍ਹਾਂ ਦੀ ਜੇਬ ਚ ਕੈਸ਼ ਵਗੈਰਾ ਜਾਂ ਕੁਝ ਹੁੰਦਾ ਆ ਉਹਦੇ ਰਾਹੀਂ ਹੀ ਖਰਚ ਕਰਨ ਦਾ ਜਿਹੜਾ ਸਿਰਫ ਹੈ ਉਹ ਸੋਚਦੇ ਨੇ। ਸੋ ਇਹ ਸਾਰੀਆਂ ਮੰਗਾਂ ਨੇ।
0: ਗੀਤਾ ਜੀ, ਇਹ ਤੁਹਾਡੀਆਂ ਗੱਲਾਂ ਠੀਕ ਨੇ, ਜੇ ਆਪਾਂ ਇਸ ਨੂੰ ਪੈਟਰੋਲੀਅਮ ਵਾਲੇ ਮਸਲੇ ਨੂੰ ਵੀ ਲੈ ਕੇ ਚੱਲੀਏ ਤਾਂ ਇਹ ਸਾਰਾ ਕੁਝ ਜਿਹੜਾ ਅਮਰੀਕਾ ਇਰਾਨ ਦੀ ਜੰਗ ਹੋਈ ਆ, ਸਾਡੇ ਜਿਹੜੇ ਤੇਲ ਦੇ ਟੈਂਕਰ ਨੇ ਸਾਰੇ ਦੇਸ਼ਾਂ ਦੇ ਉੱਥੇ ਰੁਕੇ ਹੋਏ ਨੇ, ਉਹ ਆ ਨਹੀਂ ਰਹੇ, ਇਹੋ ਜਿਹੇ ਪੈਟਰੋਲੀਅਮ ਦਾ ਜਿਹੜੀ ਸਮੱਸਿਆ ਹੈ ਨਾ, ਇਹ ਤਕਰੀਬਨ ਸਾਰੇ ਸਾਡੇ ਦੇਸ਼ ਜਿਹੜੇ ਨੇ ਨਾ ਏਸ਼ੀਆ ਦੇ, ਇਹਨਾਂ ਨੂੰ ਸਾਰਿਆਂ ਨੂੰ ਝੱਲਣੀ ਪੈ ਸਕਦੀ ਹੈ ਅਗਲੇ ਦਿਨਾਂ ਵਿਚ ਜੇ ਜੰਗ ਨਹੀਂ ਰੁਕਦੀ। ਪਰ ਸਭ ਤੋਂ ਵੱਡੀ ਖਤਰਾ ਜਿਹੜਾ ਉੱਥੇ ਪੈਦਾ ਹੋ ਗਿਆ ਪਾਕਿਸਤਾਨ ਦੇ ਵਿਚ, ਉਹ ਜਿਹੜਾ CPEC ਉਹ ਚਾਈਨਾ ਪਾਕ ਇਕਨੋਮਿਕ ਕੋਰੀਡੋਰ ਜਿਹੜਾ ਬਣਿਆ ਹੋਇਆ ਔਰ ਕਿੰਨੀ ਦੇਰ ਤੋਂ ਸਨ 1960 ਤੋਂ ਚੱਲ ਰਿਹਾ
1: ਬਿਲਕੁਲ।

0: ਚਲੋ ਇਨ੍ਹਾਂ ਦੋਵਾਂ ਦੇਸ਼ਾਂ ਦੀ ਆਪਸ ਦੇ ਵਿਚ 1960 ਤੋਂ ਹੀ ਇਸ ਗੱਲ ਦੀ ਭਾਈਵਾਲੀ ਸੀ। ਉਨ੍ਹਾਂ ਨੇ ਉੱਥੇ ਬਹੁਤ ਵੱਡਾ ਇੱਕ ਪਲਾਂਟ ਕਿੱਥੇ ਲਾਇਆ, ਬਲੋਚਿਸਤਾਨ ਦੇ ਵਿਚ।
1: ਬਿਲਕੁਲ।
0: ਔਰ ਬਲੋਚਿਸਤਾਨ ਦੇ ਵਿਚ ਏਡੀ ਗੜਬੜ ਹੋ ਗਈ ਆ, ਬਲੋਚਿਸਤਾਨ ਜਿਹੜਾ ਨਾ ਉਹ ਕਹਿੰਦਾ ਸਾਡਾ ਇਕ ਆਜ਼ਾਦ ਮੁਲਕ ਹੈ, ਅਸੀਂ ਪਾਕਿਸਤਾਨ ਦਾ ਹਿੱਸਾ ਨਹੀਂ ਰਹੇ ਹੁਣ। ਲੇਕਿਨ ਔਰ ਨੁਕਸਾਨ ਕਿੰਨਾ ਹੋ ਰਿਹਾ ਉੱਥੇ ਵੀ, ਜਦੋਂ ਇਹ ਸਾਰਾ ਕਾਰੋਬਾਰ ਰੁਕ ਗਿਆ ਤੇ ਚੀਨ ਨੇ ਚੇਤਾਵਨੀ ਦਿੱਤੀ ਹੈ ਵੀ ਅਸੀਂ ਇਸ ਜਿਹੜੀ ਉੱਥੇ ਸਾਡੀ ਕੰਪਨੀ ਹੈ, ਇੱਕ ਮਿੱਲ ਜਿਹੜੀ ਕੰਮ ਕਰ ਰਹੀ ਹੈ ਉਹਨੂੰ ਅਸੀਂ ਬੰਦ ਕਰ ਦਿਆਂਗੇ। ਉਹ ਜਿਹੜੀ ਮਿੱਲ ਹੈ, ਜਿੰਨਾ ਵੀ ਕਾਰੋਬਾਰ ਹੈ, ਉਹ ਸਾਰਾ ਪਾਕਿਸਤਾਨ ਦੇ ਹੇਠਾਂ ਹੀ ਹੈ, ਸਾਰਾ ਉਹਦੀ ਮਲਕੀਅਤ ਹੈ ਉਹ। ਲੇਕਿਨ ਉਹਨੂੰ ਚਲਾਇਆ ਚੀਨ ਵੱਲੋਂ ਜਾ ਰਿਹਾ। ਸੋ ਇਹ ਜਿਹੜੀਆਂ ਚੀਜ਼ਾਂ ਨੇ ਵੀ ਜਦੋਂ ਉੱਥੇ ਅੱਤਵਾਦੀਆਂ ਦੇ ਹਮਲੇ ਹੋ ਰਹੇ ਨੇ, ਉਹ ਕਹਿੰਦੇ ਰਸਤੇ ਰੋਕੇ ਜਾ ਰਹੇ ਨੇ, ਟਰੱਕਾਂ ਦੇ ਵਹੀਕਲ ਦੇ ਨਿਕਲਣ ਦੀ ਥਾਂ ਨਹੀਂ ਹੈਗੀ, ਤੇ ਇਸ ਕਰਕੇ ਉੱਥੇ ਸਾਰੀ ਆਵਾਜਾਈ ਦੇ ਵਿਚ ਰੁਕਾਵਟ ਪੈ ਗਈ ਹੈ। ਤੇ ਇਸ ਕਰਕੇ ਚੀਨ ਨੇ ਸੋਚਿਆ ਵੀ ਇਸ ਪਲਾਂਟ ਨੂੰ ਇੱਥੇ ਜੋ ਵੀ ਹੈ ਇਹਦੇ ਸਿਸਟਮ ਨੂੰ ਬੰਦ ਕਰ ਦਿੱਤਾ ਜਾਵੇ।
1: ਬਿਲਕੁਲ ਬੇਟੀ ਸਰ, ਤੁਸੀਂ ਬੜੀ ਸੋਹਣੀ ਗੱਲ ਕੀਤੀ ਕਿ ਚੀਨ ਨੇ ਬਹੁਤ ਸਾਫ਼ ਸ਼ਬਦਾਂ ਚ ਕਿਹਾ ਕਿ ਜੇ ਤੁਸੀਂ ਸਾਡੇ ਕਰਮਚਾਰੀ ਨੇ ਜਿਹੜੇ ਸਾਡੇ ਟਰੱਕ ਨੇ ਉਨ੍ਹਾਂ ਦੀ ਰੱਖਿਆ ਨਾ ਕੀਤੀ ਤਾਂ ਜਿਹੜਾ ਇੱਥੇ ਦਾ ਸੈਂਡਿਕ ਮੈਟਲਸ ਲਿਮਿਟਡ ਕੰਪਨੀ ਹੈ, ਚਾਈਨੀਜ਼ ਕੰਪਨੀ, ਉਹ ਆਪਣਾ ਪੂਰਾ ਕਾਰੋਬਾਰ ਬੰਦ ਕਰ ਦੇਗੀ। ਜਿਹੜੀ ਇਹ ਕੰਪਨੀ ਹੈ ਇਹ ਉਸ ਏਰੀਏ ਚ ਕਾਪਰ ਤੇ ਗੋਲਡ ਮਾਈਨ ਦੀ ਜਿਹੜੀ ਕੰਮ ਕਰਦੀ ਹੈ, ਉਹ ਖਣਿਜ ਕੱਢਦੀ ਹੈ ਜ਼ਮੀਨਾਂ ਚੋਂ। ਔਰ ਜਿਹੜਾ ਗੁੱਸਾ ਵੀ ਹੈ ਉੱਥੇ ਬਲੂਚ ਲੋਕਾਂ ਦਾ, ਬਲੋਚਿਸਤਾਨ ਦੇ ਲੋਕਾਂ ਦਾ, ਉਨ੍ਹਾਂ ਦਾ ਇਹ ਕਹਿਣਾ ਹੈ ਕਿ ਜਿੰਨਾ ਵੀ ਇੱਥੇ ਰਿਚ ਖਣਿਜ ਨੇ, ਕੀਮਤੀ ਖਣਿਜ ਨੇ, ਉਹ ਤਾਂ ਸਰਕਾਰ ਕੱਢ ਕੇ ਆਪਣੇ ਲੈ ਲਈ ਜਾਂਦੀ, ਉਹਨੂੰ ਵੇਚਦੀ ਹੈ ਔਰ ਆਪਣਾ ਕਾਰੋਬਾਰ ਸਾਂਭਦੀ ਹੈ। ਆਪ ਤਾਂ ਰੱਜੇ ਪੁੱਜੇ ਹੋ ਰਹੇ ਨੇ, ਜਦਕਿ ਜਿਹੜਾ ਸਾਡਾ ਏਰੀਆ ਇਹ ਵਿਕਾਸ ਪੱਖੋਂ ਬਹੁਤ ਜ਼ਿਆਦਾ ਪਿਛੜ ਗਿਆ। ਸਾਡੇ ਬੱਚਿਆਂ ਕੋਲ ਪੜ੍ਹਾਈ ਨਹੀਂ ਹੈ, ਸਿਹਤ ਸੁਵਿਧਾਵਾਂ ਨਹੀਂ ਹੈਗੀਆਂ, ਔਰਤਾਂ ਦੀ ਇਹ ਕਿਸੇ ਵੀ ਬਹਾਨੇ ਘਰਾਂ ਚ ਵੜ ਜਾਂਦੇ ਨੇ। ਸੋ ਜਦੋਂ ਬਲੋਚਿਸਤਾਨ ਦੇ ਲੋਕ ਇਨ੍ਹਾਂ ਦੇ ਆ ਜਾ ਰਹੇ ਟਰੱਕਾਂ ਨੂੰ ਜਾਂ ਇਨ੍ਹਾਂ ਦੇ ਕਰਮਚਾਰੀਆਂ ਨੂੰ ਮਾਰਦੇ ਨੇ ਜਾਂ ਨੁਕਸਾਨ ਪਹੁੰਚਾਉਂਦੇ ਨੇ, ਤਾਂ ਹੁਣ ਚੀਨ ਨੂੰ ਲੱਗ ਰਿਹਾ ਕਿ ਜੇ ਪਾਕਿਸਤਾਨ ਇਹ ਸੁਰੱਖਿਆ ਦੇਣ ਚ, ਸਿਕਿਉਰਿਟੀ ਦੇਣ ਚ ਅਸਫਲ ਰਿਹਾ ਤੇ ਅਸੀਂ ਜਿਹੜੀ ਇਹ ਕੰਪਨੀ ਆ ਇੱਥੇ ਪੂਰੀ ਤਰ੍ਹਾਂ ਬੰਦ ਕਰ ਦੇਣੀ। ਜਿਹੜੇ 2004 ਤੋਂ ਜਿਹੜੇ ਬਲੂਚ ਲੋਕ ਨੇ ਉਹ ਇੱਥੇ ਵਿਰੋਧ ਕਰ ਰਹੇ ਨੇ ਵੀ ਇਹ ਕੰਪਨੀਆਂ ਇੱਥੇ ਕੰਮ ਨਹੀਂ ਕਰਨੀਆਂ ਚਾਹੀਦੀਆਂ, ਔਰ ਉਹ ਸੰਘਰਸ਼ ਜਿਹੜਾ ਹੈ ਉਹਨਾਂ ਦਾ ਉਹ ਮਿਲਣ ਦਾ ਕਾਫੀ ਸਮੇਂ ਤੋਂ ਔਰ ਬੜੇ ਵੱਡੇ ਲੈਵਲ ਤੇ ਆ। ਉਹ UN ਨੂੰ ਵੀ ਕਹਿ ਚੁੱਕੇ ਨੇ ਵੀ ਸਾਨੂੰ ਸਾਡੀ ਜਿਹੜੇ ਹਾਲਾਤ ਨੇ ਉਹ ਦੇਖਦੇ ਹੋਏ ਸਾਨੂੰ ਇੱਕ ਆਜ਼ਾਦ ਏਰੀਆ ਸਾਡਾ ਘੋਸ਼ਿਤ ਕਰ ਦਿਓ ਤਾਂ ਕਿ ਅਸੀਂ ਆਪਣੇ ਵਿਕਾਸ ਵੱਲ ਆਪ ਹੀ ਧਿਆਨ ਦੇ ਸਕੀਏ।
0: ਬਿਲਕੁਲ, ਇਹ ਪਿਤਾ ਜੀ ਖਬਰ ਆਈ ਸੀਗੀ ਪਿਛਲੇ ਦਿਨਾਂ ਦੇ ਵਿਚ ਵੀ ਬਲੋਚਿਸਤਾਨ ਨੇ ਜਿਹੜੇ ਨੇ ਉਹ ਉਨ੍ਹਾਂ ਨੇ ਆਪਣੇ ਹੱਕ ਜਿਹੜੇ ਨੇ ਉਹ ਮੰਗੇ ਨੇ। ਇੱਕ ਤਾਂ ਇਹ ਕਿਹਾ ਉਨ੍ਹਾਂ ਨੇ ਵੀ ਉਹ ਜਿਹੜੀ ਚੀਨੀ ਕੰਪਨੀ ਹੈ ਉਹ ਜਿਹੜੇ ਉਥੋਂ ਖਣਿਜ ਕੱਢ ਰਹੇ ਨੇ ਉਹ ਉਨ੍ਹਾਂ ਨੂੰ ਉਥੋਂ ਨਹੀਂ ਕੱਢਣੇ ਚਾਹੀਦੇ, ਉਹ ਬਲੋਚਿਸਤਾਨ ਦੀ ਮਲਕੀਅਤ ਹੈ। ਇਹਦੇ ਨਾਲ ਹੀ ਬਲੋਚਿਸਤਾਨੀਆਂ ਉੱਤੇ ਪਾਕਿਸਤਾਨ ਦੀ ਫੌਜ ਨੇ ਕੁਝ ਹਮਲੇ ਕੀਤੇ ਨੇ ਤਾਂ ਕਿ ਉਨ੍ਹਾਂ ਨੂੰ ਇਸ ਦਾ ਵਿਰੋਧ ਕਰਨ ਤੋਂ ਰੋਕਿਆ ਜਾਏ। ਪਰ ਦੂਜੇ ਪਾਸੇ ਜਿਹੜੇ ਬਲੋਚਿਸਤਾਨ ਦੇ ਵਿਦਰੋਹੀ ਨੇ ਉਨ੍ਹਾਂ ਨੇ ਆਜ਼ਾਦੀ ਦਾ ਐਲਾਨ ਕਰ ਦਿੱਤਾ ਔਰ ਉਨ੍ਹਾਂ ਨੇ ਆਪਣਾ ਸੰਸਦ ਝੰਡੇ ਸੈਨਾ ਦਾ ਗਠਨ ਉਹ ਸਾਰਾ ਕੁਝ ਉਨ੍ਹਾਂ ਨੇ ਸਾਹਮਣੇ ਰੱਖ ਦਿੱਤਾ। ਦੂਜਾ ਉਨ੍ਹਾਂ ਨੇ ਕਿਹਾ ਜੀ ਆਪਣਾ ਝੰਡਾ ਸਾਡਾ ਬਣ ਗਿਆ, ਰਾਸ਼ਟਰੀ ਗੀਤ ਉਨ੍ਹਾਂ ਨੇ ਇੱਥੋਂ ਤੱਕ ਰਾਸ਼ਟਰੀ ਗੀਤ ਵੀ ਦੱਸਦਾ ਵੀ ਸਾਡਾ ਰਾਸ਼ਟਰੀ ਗੀਤ ਹੋਏਗਾ। ਦੂਜੀ ਗੱਲ ਹੈ ਉਨ੍ਹਾਂ ਨੇ ਇੱਕ ਕਰੰਸੀ ਜਾਰੀ ਕੀਤੀ ਹੈ
1: ਜੀ
0: ਜਿਹਦਾ ਨਾਂ ਉਨ੍ਹਾਂ ਬਲੋਚੀ ਫਾਲੂਸ ਰੱਖਿਆ ਹੈ। ਬਲੋਚੀ ਫਾਲੂਸ, ਫਲੂਸ ਦਾ ਮਤਲਬ ਕਰੰਸੀ ਹੈ, ਬਲੋਚਿਸਤਾਨ ਦੀ ਜਿਹੜੀ ਕਰੰਸੀ ਹੈ ਉਨ੍ਹਾਂ ਨੇ ਉਹ ਰਿਲੀਜ਼ ਕਰ ਦਿੱਤੀ ਹੈ ਅਖਬਾਰਾਂ ਨੂੰ। ਔਰ ਦੂਜੇ ਪਾਸੇ ਉਨ੍ਹਾਂ ਨੇ ਭਾਰਤ ਕੋਲੋਂ ਮੰਗ ਕੀਤੀ ਹੈ ਵੀ ਸਾਨੂੰ ਇੱਥੇ ਦੂਤ ਘਰ ਦਿੱਲੀ ਦੇ ਵਿਚ ਬਣਾਉਣ ਦੀ ਆਗਿਆ ਦਿੱਤੀ ਜਾਵੇ
1: ਜੀ।
0: ਲੇਕਿਨ ਭਾਰਤ ਜੇ ਇਸ ਗੱਲ ਦੇ ਉੱਤੇ ਕੋਈ ਵਿਚਾਰ ਨਹੀਂ ਕਰ ਰਿਹਾ। ਪਰ ਮੇਰਾ ਮਤਲਬ ਆ ਵੀ ਬਲੋਚਿਸਤਾਨ ਜਿਹੜਾ ਕਿ ਸੰਨ 1948 ਤੋਂ ਲੈ ਕੇ ਹੁਣ ਤੱਕ ਆਪਣੇ ਆਜ਼ਾਦੀ ਦਾ ਸੰਘਰਸ਼ ਕਰ ਰਿਹਾ, ਹੁਣ ਇਹ ਸਾਰਾ ਕੁਝ ਹੋਣ ਤੋਂ ਬਾਅਦ ਉੱਥੇ ਕਿਉਂਕਿ ਵੱਢ ਕੱਟ ਸ਼ੁਰੂ ਹੋ ਗਈ ਹੈ, ਇਸ ਕਰਕੇ ਉਹ ਬਲੋਚਿਸਤਾਨ ਜਿਹੜਾ ਨਾ ਆਪਣੀ ਆਜ਼ਾਦੀ ਦੀ ਮੰਗ ਕਰ ਰਿਹਾ ਵੀ ਸਾਨੂੰ ਆਜ਼ਾਦ ਕਰ ਦਿਓ। ਦੂਜੇ ਪਾਸੇ ਗੀਤਾ ਜੀ ਬੜੇ ਇੱਕ ਦਿਲਚਸਪ ਗੱਲ ਹੈ, ਜਦੋਂ ਆਪਾਂ ਸਾਰੇ ਫਿਗਰ ਵੇਖਦੇ ਹਾਂ
1: ਜੀ
0: ਤੇ ਬਲੋਚਿਸਤਾਨ ਦਾ ਏਰੀਆ ਕਹਿੰਦੇ ਪਾਕਿਸਤਾਨ ਦਾ 44% ਹੈ। ਮਤਲਬ ਜੇ ਬਲੋਚਿਸਤਾਨ ਪਾਕਿਸਤਾਨ ਦੇ ਹੱਥੋਂ ਖੁਸ ਜਾਂਦਾ ਤਾਂ ਉਹ ਕਹਿੰਦੇ ਜੀ ਇਹਨਾਂ ਕੋਲ ਸਿਰਫ ਪੰਜਾਬ ਰਹਿ ਜਾਂਦਾ ਤੇ ਪੰਜਾਬਿਸਤਾਨ ਇਹਨਾਂ ਨੂੰ ਆਪਣਾ

0: ਨਾਂ ਰੱਖਣਾ ਚਾਹੀਦਾ ਪਾਕਿਸਤਾਨ ਨੂੰ, ਇਹ ਪੰਜਾਬਿਸਤਾਨ ਆਪਣਾ ਰੱਖਣ, ਇਹਨਾਂ ਕੋਲ ਸਿਰਫ ਪੰਜਾਬ ਹੀ ਰਹਿ ਜਾਣਾ ਜਿੱਥੇ ਮਰੀਅਮ ਰਾਜ ਕਰ ਰਹੀ ਹੈ ਅੱਜਕੱਲ੍ਹ। ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਬੜੀਆਂ ਖਤਰਨਾਕ ਨੇ। ਔਰ ਦੂਜੇ ਪਾਸੇ ਪਾਕਿਸਤਾਨ ਜਿਹੜਾ ਹੈ ਉਹ ਸਾਡੇ ਵਿਸ਼ਵ ਦਾ ਇੱਕ ਜਿਹੜਾ ਵੱਡਾ ਦੇਸ਼ ਹੈ ਅਮਰੀਕਾ, ਉਹਦੇ ਨਾਲ ਆੜੀ ਪਾ ਰਿਹਾ ਇਸ ਕਰਕੇ ਵੀ ਤੁਹਾਡਾ ਮੈਂ ਸਮਝੌਤਾ ਕਰਾਉਂਦਾ ਵਾਂ। ਔਰ ਤੁਸੀਂ ਦੇਖੋ ਵੀ ਏਡੇ ਵੱਡੇ ਦੇਸ਼ ਦਾ ਮੁਖੀ ਵੀ ਕਿੰਨਾ ਅਕਲਮੰਦ ਹੋਊਗਾ, ਜਿਹੜਾ ਸਾਰੇ ਦੇਸ਼ਾਂ ਨੂੰ ਛੱਡ ਕੇ, ਵੱਡੇ ਵੱਡੇ ਦੇਸ਼ਾਂ ਨੂੰ ਛੱਡ ਕੇ ਉਹਨੇ ਪਾਕਿਸਤਾਨ ਨੂੰ ਕਿਹਾ ਵੀ ਤੁਸੀਂ ਸਾਡਾ ਸਮਝੌਤਾ ਕਰਾਓ। ਸੋ ਇਹ ਚੀਜ਼ਾਂ ਜਿਹੜੀਆਂ ਨੇ ਨਾ, ਇਹ ਸਾਨੂੰ ਐ ਲੱਗਦਾ ਵੀ ਅਮਰੀਕਾ ਜਿਹੜਾ ਹੈ ਉਹ ਪਾਕਿਸਤਾਨ ਤੋਂ ਇੱਕ ਇਹੋ ਜਿਹੀ ਮਦਦ ਚਾਹੁੰਦਾ ਵੀ ਇੱਕ ਉਹਨੂੰ ਇਹੋ ਜਿਹਾ ਅੱਡਾ ਚਾਹੀਦਾ ਇਧਰ ਏਸ਼ੀਆ ਦੇ ਵਿਚ ਵੀ ਉਹ ਇੱਥੋਂ ਦੇ ਕੁਝ ਦੇਸ਼ ਜਿਹੜੇ ਨੇ ਚੀਨ ਹੈ ਰੂਸ ਹੈ ਇਹਨਾਂ ਉੱਤੇ ਨਜ਼ਰ ਰੱਖ ਸਕੇ, ਇਸ ਕਰਕੇ ਉਹ ਉਹਦੇ ਨਾਲ ਬਣਾ ਕੇ ਰੱਖਣੀ ਚਾਹੁੰਦਾ।
1: ਬਿਲਕੁਲ।
0: ਹੁਣ ਜਦੋਂ ਉਹਨੇ $10 ਬਿਲੀਅਨ ਦਾ ਸਵਾਲ ਪਾਇਆ ਨਾ, ਹੁਣ ਟਰੰਪ ਸਾਹਿਬ ਇਸ ਗੱਲ ਦਾ ਕੀ ਜਵਾਬ ਦਿੰਦੇ ਨੇ, ਇਹ ਅਗਲੇ ਦਿਨਾਂ ਵਿਚ ਦੇਖਣ ਵਾਲੀ ਗੱਲ।
1: ਬਿਲਕੁਲ ਬਿਲਕੁਲ। ਜੇ ਆਪਾਂ ਅਗਲੀ ਖ਼ਬਰ ਤੇ ਗੌਰ ਕਰੀਏ ਤਾਂ ਬੇਦੀ ਜੀ, ਜਿਹੜਾ POK ਹੈ ਹਿੱਸਾ ਹੈ ਜਿਹੜਾ ਪਾਕਿਸਤਾਨ ਅਕੂਪਾਈਡ ਕਸ਼ਮੀਰ ਹੈ, ਉਹਦੇ ਚ 27 ਜੁਲਾਈ ਨੂੰ ਚੋਣਾਂ ਨੇ, ਲੋਕਲ ਚੋਣਾਂ ਨੇ, ਤੇ ਨਵਾਜ਼ ਸ਼ਰੀਫ ਜੀ ਪਹੁੰਚੇ ਉਥੇ, ਉਨ੍ਹਾਂ ਨੇ ਪ੍ਰਚਾਰ ਕੀਤਾ ਤੇ ਉਹ ਜੋਸ਼ ਚ ਹੋਸ਼ ਚ ਖੋ ਬੈਠੇ ਤੇ ਕਹਿ ਗਏ ਕਿ ਜੇ ਕਿਤੇ ਮੈਂ ਇਲੈਕਸ਼ਨ ਜਿੱਤ ਗਿਆ ਤਾਂ ਮੇਰੀ ਇੱਛਾ ਹੈ ਕਿ ਮੈਂ ਇੱਥੇ ਦਾ ਪ੍ਰਧਾਨ ਮੰਤਰੀ ਬਣਾ, ਤੇ ਜਿਹੜਾਂ ਚੀਜ਼ਾਂ ਲਈ ਲੋਕ ਸੰਘਰਸ਼ ਕਰ ਰਹੇ ਨੇ ਕਈ ਮਹੀਨਿਆਂ ਤੋਂ ਸੜਕਾਂ ਤੇ ਨੇ, ਤੇ ਮੈਂ ਉਨ੍ਹਾਂ ਦੀਆਂ ਉਹ ਮੰਗਾਂ ਪੂਰੀਆਂ ਕਰਾਂ। ਜਦੋਂ ਉਨ੍ਹਾਂ ਦਾ ਇਹ ਬਿਆਨ ਆਇਆ ਤੇ ਪਾਕਿਸਤਾਨ ਮੀਡੀਆ ਤੇ ਹੋਰ ਜਿਹੜੇ TV ਚੈਨਲ ਨੇ ਉੱਥੇ ਚਰਚਾ ਛਿੜ ਗਈ ਵੀ ਇੱਕ ਤਾਂ ਨਵਾਜ਼ ਸ਼ਰੀਫ ਨੇ ਆਪ ਕਾਗਜ਼ ਨਹੀਂ ਭਰੇ ਚੋਣਾਂ ਲੜਨ ਲਈ, ਫਿਰ ਜਦੋਂ ਦੂਜੇ ਪਾਸੇ ਉਹ ਇਸ ਤਰ੍ਹਾਂ ਮੰਚ ਤੇ ਜਾ ਕੇ ਅਜਿਹੀਆਂ ਘੋਸ਼ਣਾਵਾਂ ਕਰਦੇ ਨੇ, ਜਾਂ ਤਾਂ ਪਹਿਲਾਂ ਤੁਸੀਂ ਪੇਪਰ ਭਰ ਲੈਂਦੇ ਵੀ ਮੈਂ ਇੱਕ ਕੈਂਡੀਡੇਟ ਹਾਂ, ਮੈਂ ਇੱਕ ਉਮੀਦਵਾਰ ਹਾਂ, ਮੈਂ ਲੜੂੰਗਾ, ਜਿੱਤੂਗਾ, ਤੇ ਫਿਰ ਮੈਂ ਅਜੇ ਮੇਰੀ ਪਾਰਟੀ ਵੀ ਜਿੱਤਦੀ ਹੈ ਫਿਰ ਤਾਂ ਪ੍ਰਧਾਨ ਮੰਤਰੀ ਬਣਦੇ। ਉਹ ਕਹਿੰਦੇ ਹਵਾ ਚ ਐਵੇਂ ਹੀ ਜੁਮਲੇ ਛੱਡ ਰਹੇ ਨੇ, ਇਹ ਚੰਗੀ ਗੱਲ ਨਹੀਂ ਹੈ। ਸੋ ਆਪਾਂ ਦੂਸਰੇ ਪਾਸੇ ਦੇਖੀਏ, ਜਿਹੜਾ ਪਾਕਿਸਤਾਨ ਜਿਹੜਾ ਪਾਕਿਸਤਾਨ ਮੁਸਲਿਮ ਲੀਗ ਹੈ ਹਨਾ, ਉੱਥੇ ਦੇ ਕਈ ਲੋਕ ਇਲੈਕਸ਼ਨ ਲੜ ਰਹੇ ਨੇ, ਉਹ ਜਿੱਤਦੇ ਨੇ ਨਹੀਂ ਜਿੱਤਦੇ ਤਾਂ ਚਲੋ ਬਾਅਦ ਦੀ ਗੱਲ ਹੈ, ਪਰ ਹਜੇ ਵੀ ਤੁਸੀਂ ਦੇਖੋ ਨਵਾਜ਼ ਸ਼ਰੀਫ ਜੀ ਬਹੁਤ ਸਾਲ ਲੰਡਨ ਚ ਰਹਿ ਕੇ ਆਏ ਨੇ ਹਨਾ, ਫਿਰ ਅਚਾਨਕ ਤੁਸੀਂ ਐਂਟਰੀ ਕਰ ਲੈਂਦੇ ਹੋ, ਤੁਹਾਡੀ ਐਂਟਰੀ ਕਰਾਈ ਜਾਂਦੀ ਹੈ, ਤੇ ਉਹਦੇ ਬਾਅਦ ਤੁਸੀਂ ਜਦੋਂ ਅਜਿਹੇ ਬਿਆਨ ਦਿੰਦੇ ਨੇ ਅਜਿਹੇ ਜੁਮਲੇ ਸਿੱਟਦੇ ਹੋ ਤਾਂ ਲੋਕਾਂ ਚ ਜਿਹੜਾ ਤੁਹਾਡਾ ਵਿਸ਼ਵਾਸ ਹੈ ਉਹ ਘਟਦਾ ਹੀ ਹੈ, ਕੋਈ ਵਧਦਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਕਸ਼ਮੀਰ ਨਾਲ ਪਿਆਰ ਹੈ, ਪਰ ਜਿਹੜਾ ਮੈਨੂੰ ਇਸ ਗੱਲ ਦਾ ਖੇਦ ਹੈ ਕਿ ਕਸ਼ਮੀਰ ਦਾ ਉਸ ਤਰ੍ਹਾਂ ਦਾ ਵਿਕਾਸ ਨਹੀਂ ਹੋਇਆ ਜਿਸ ਤਰ੍ਹਾਂ ਦਾ ਹੋਣਾ ਚਾਹੀਦਾ ਸੀ। ਸੋ ਤੁਸੀਂ ਵੀ ਬਹੁਤ ਸਾਲਾਂ ਤੱਕ ਪਾਕਿਸਤਾਨ ਤੇ ਰਾਜ ਕਰਕੇ ਗਏ ਹੋ, ਬਾਗਡੋਰ ਤੁਹਾਡੇ ਹੱਥ ਰਹੀ ਹੈ, ਤੇ ਅਚਾਨਕ ਆ ਕੇ ਜਦੋਂ ਤੁਸੀਂ ਇਹ ਕਹਿਣਾ ਸ਼ੁਰੂ ਕਰਦੇ ਹੋ ਵੀ ਜਿਸ ਤਰ੍ਹਾਂ ਦਾ ਵਿਕਾਸ ਮੈਂ ਚਾਹੁੰਦਾ ਸੀ ਤੇ ਜਦੋਂ ਤੁਸੀਂ ਸੀ ਉਦੋਂ ਤੁਸੀਂ ਕਿਉਂ ਨਹੀਂ ਕੀਤਾ। ਸੋ ਲੋਕਾਂ ਨੇ ਉਨ੍ਹਾਂ ਨੂੰ ਟ੍ਰੋਲ ਵੀ ਕੀਤਾ ਆ, 45 ਦਿਨਾਂ ਤੋਂ ਜਿਹੜੇ ਲੋਕ ਸੜਕਾਂ ਤੇ ਨੇ ਉਹ ਕਹਿੰਦੇ ਨੇ ਨਾ ਤਾਂ ਇੱਥੇ ਸਾਨੂੰ ਜਿਹੜੀਆਂ ਮੂਲਭੂਤ ਸੁਵਿਧਾਵਾਂ ਆ ਉਹ ਮਿਲ ਰਹੀਆਂ ਨੇ, ਨਾ ਬੱਚਿਆਂ ਕੋਲ ਐਜੂਕੇਸ਼ਨ ਹੈ, ਤੇ ਜਿਹੜੀ ਇਹ ਸਾਨੂੰ ਆਪਸ ਚ ਲੜਾਉਣ ਦੀ ਵੀ ਵਿਉਂਤ ਬਣਾਈ ਰੱਖਦੇ ਆ ਪ੍ਰਸ਼ਾਸਨ, ਹੁਣ ਲੋਕਾਂ ਨੂੰ ਸਮਝ ਆ ਗਈ ਹੈ ਕਿ ਜਿਹੜਾ ਸਾਡੀ ਗਰੋਥ ਹੈ ਜਿਹੜਾ ਸਾਡਾ ਵਿਕਾਸ ਹੈ ਚਾਹੇ ਉਹ ਵਿਅਕਤੀਗਤ ਹੈ ਚਾਹੇ ਉਹ ਸਮਾਜਿਕ ਹੈ ਚਾਹੇ ਉਹ ਸਮੂਹਿਕ ਹੈ, ਉਹ ਹੁਣ ਅਸੀਂ ਉਹਨੂੰ ਰਾਜਨੀਤੀ ਚ ਨਹੀਂ ਸੁੱਟਣ ਦੇਣਾ, ਹਾਂਜੀ ਅਸੀਂ ਉਹਦੇ ਚ ਨਹੀਂ ਪਾਣਾ, ਅਸੀਂ ਇਹਦੀ ਕੋਸ਼ਿਸ਼ ਕਰਾਂਗੇ ਕਿ ਜਿਹੜੀ ਆਮ ਜਨਤਾ ਆ ਉਹਦੇ ਜੀਵਨ ਚ ਸੁਧਾਰ ਹੋਵੇ ਗਰੋਥ ਆਵੇ।
0: ਨਵਾਜ਼ ਸ਼ਰੀਫ ਜਿਹੜੇ ਨੇ ਨਾ, ਉਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵੀ ਉਨ੍ਹਾਂ ਨੇ ਕਿਹਾ ਮੈਂ ਇੱਥੋਂ ਦਾ ਪ੍ਰਧਾਨ ਮੰਤਰੀ ਬਣਨਾ ਚਾਹਾਂਗਾ, ਤੁਸੀਂ ਉਨ੍ਹਾਂ ਦੀ ਭਾਵਨਾ ਜੇ ਸਮਝੋ, ਇੱਕ ਪਾਸੇ ਤਾਂ ਚਲੋ ਠੀਕ ਹੈ ਉਹ ਉੱਥੇ ਨਾ ਤਾਂ ਖੜੇ ਹੋ ਸਕਦੇ ਆ, ਨਾ ਉੱਥੇ ਕੋਈ ਪ੍ਰਧਾਨ ਮੰਤਰੀ ਦਾ ਅਹੁਦਾ ਹੀ ਹੈਗਾ ਮੇਰੇ ਹਿਸਾਬ ਤੇ,
1: ਉੱਥੇ ਦੀ ਵੋਟ ਹੀ ਹੈ ਨੀ।
0: ਹਾਂ
1: ਬਿਲਕੁਲ,
0: ਉਦਾ ਵੀ ਕੋਈ ਨੀ ਉੱਥੇ ਪ੍ਰਧਾਨ ਮੰਤਰੀ ਦਾ, ਪ੍ਰਧਾਨ ਮੰਤਰੀ ਤਾਂ ਪਾਕਿਸਤਾਨ ਦਾ ਚੱਕਰ ਚੱਲਦਾ ਨਾ। ਹੁਣ ਮੇਰਾ ਮਤਲਬ ਜੇ ਉਨ੍ਹਾਂ ਨੇ ਇਹੋ ਜਿਹੀ ਗੱਲ ਕੀਤੀ ਹੈ ਤਾਂ ਗੀਤਾ ਜੀ ਮੈਨੂੰ ਲੱਗਦਾ ਹੈ ਵੀ ਉਹ ਆਪਣੀ ਜਿਹੜੀ ਬੇਟੀ ਹੈ ਨਾ ਮਰੀਅਮ ਦੇ ਨਾਲ ਉੱਥੇ ਗਏ ਸੀਗੇ
1: ਜੀ,
0: ਉਹਨੂੰ ਕਿਹਾ ਗਿਆ ਸੀਗਾ ਪਾਕਿਸਤਾਨ ਦੀ ਸਰਕਾਰ ਵੱਲੋਂ ਵੀ ਤੁਸੀਂ ਉੱਥੇ ਜਾ ਕੇ ਲੋਕਾਂ ਨੂੰ ਸਮਝਾਓ ਜਾਂ ਕਰੋ, ਲੇਕਿਨ ਮੈਂ ਇਹ ਸਮਝਦਾ ਵੀ ਨਵਾਜ਼ ਸ਼ਰੀਫ ਨੇ ਜੋ ਉੱਥੇ ਆਪਣੀ ਮੰਗ ਰੱਖੀ ਹੈ ਵੀ ਮੈਂ ਪ੍ਰਧਾਨ ਮੰਤਰੀ ਹੋਵਾਂ ਇੱਥੋਂ ਦਾ, ਤਾਂ ਉਨ੍ਹਾਂ ਦੇ ਮਨ ਚ ਭਾਵਨਾ ਇਹੋ ਹੀ ਹੈ ਵੀ ਇਸ ਜਿਹੜਾ ਪਾਕਿਸਤਾਨ ਆਕੂਪਾਈਡ ਕਸ਼ਮੀਰ ਹੈ ਇਹਨਾਂ ਲੋਕਾਂ ਦੀ ਬੜੀ ਭੈੜੀ ਹਾਲਤ ਹੈ, ਇਹਨਾਂ ਨੂੰ ਪਾਕਿਸਤਾਨ ਗੌਰਮੈਂਟ ਨੇ ਅੱਜ ਤੱਕ ਨਹੀਂ ਪੁੱਛਿਆ, ਇਸ ਕਰਕੇ ਉਨ੍ਹਾਂ ਨੇ ਆਪਣੀ ਇੱਛਾ ਪ੍ਰਗਟ ਕੀਤੀ ਹੈ ਵੀ ਮੈਂ ਇੱਥੋਂ ਜਿੱਤ ਕੇ ਪ੍ਰਧਾਨ ਮੰਤਰੀ ਬਣਾ ਤੇ ਦੂਜੇ ਲਫ਼ਜ਼ਾਂ ਚ ਕਹੀਏ ਤਾਂ ਉਹਨਾਂ ਨੇ ਇਸ਼ਾਰਾ ਇਹ ਕੀਤਾ ਵੀ ਮੈਂ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਬਣਾ ਜਿੱਥੋਂ ਜਦੋਂ ਪਛੜ ਗਏ ਸੀ ਇਸ ਗੱਲ ਤੋਂ ਤੇ ਉਹਨਾਂ ਨੇ ਸ਼ਹਿਬਾਜ਼ ਸ਼ਰੀਫ ਨੂੰ ਆਪਣੇ ਭਰਾ ਨੂੰ ਅੱਗੇ ਕਰ ਦਿੱਤਾ ਸੀਗਾ ਕਿ ਭਾਈ ਮੇਰੀ ਜਗ੍ਹਾ ਤੇ ਇਹਨੂੰ ਰੱਖ ਲਓ ਲੇਕਿਨ ਮੈਨੂੰ ਇਹ ਲੱਗਦਾ ਹੈ ਵੀ ਇਹ ਨਵਾਜ਼ ਸ਼ਰੀਫ ਦੀ ਭਾਵੇਂ ਗੱਲ ਉਹਨਾਂ ਨੇ ਹਾਸੇ ਮਜ਼ਾਕ ਚ ਕਹੀ ਹੈ ਪਰ ਇਹਦੀ ਜਿਹੜੀ ਸੰਜੀਦਗੀ ਇਸ ਗੱਲ ਦੇ ਵਿਚ ਹੈ ਵੀ ਉਹ ਉੱਥੇ ਜਾ ਕੇ ਉਹਨਾਂ ਦਾ ਮਨ ਬੜਾ ਦੁਖੀ ਹੋਇਆ ਵੀ ਲੋਕ ਉੱਥੇ ਬਹੁਤ ਦੁਖੀ ਨੇ ਸੋ ਉਹਨਾਂ ਨੂੰ ਚੰਗਾ ਲੱਗਦਾ ਜੀ ਕਹਿੰਦਾ ਮੈਨੂੰ ਕਸ਼ਮੀਰ ਚੰਗਾ ਲੱਗਦਾ ਹੈ ਇਸੇ ਕਰਕੇ ਕਸ਼ਮੀਰ ਚੰਗਾ ਲੱਗਣ ਕਰਕੇ ਉਹ ਸਾਡੇ ਕਸ਼ਮੀਰ ਦੇ ਉੱਤੇ ਅੱਖ ਰੱਖੀ ਬੈਠੇ ਆ ਵੀ ਇਹ ਕਸ਼ਮੀਰ ਬਹੁਤ ਵਧੀਆ ਹੈ ਜੀ ਇਹ ਸਾਡੇ ਕੋਲ ਹੋਣਾ ਚਾਹੀਦਾ ਲੇਕਿਨ ਉਹਨੂੰ ਸੰਭਾਲੇਗਾ ਕੌਣ ਅਸਲ ਦੇ ਵਿਚ ਇਹ ਆ ਵੀ ਜਿਹੜੀ ਹੁਣ ਉਹਨਾਂ ਦੀ ਗੱਲ ਹੈ ਵੀ ਆਪਾਂ ਜਦੋਂ ਪਾਕਿਸਤਾਨ ਦੇ ਅੰਦਰੂਨੀ ਹਾਲਾਤ ਵੇਖਦੇ ਹਾਂ ਇੱਕ ਪਾਸੇ ਪਾਕਿਸਤਾਨ ਆਕੂਪਾਈਡ ਕਸ਼ਮੀਰ ਇੱਕ ਪਾਸੇ ਅਫਗਾਨਿਸਤਾਨ ਇੱਕ ਪਾਸੇ ਬਲੋਚਿਸਤਾਨ ਨਾਲ ਸਿੰਧ ਮਤਲਬ ਇਹ ਸਾਰੇ ਲੋਕ ਜਿਹੜੇ ਨੇ ਇਸ ਵੇਲੇ ਪਾਕਿਸਤਾਨ ਸਰਕਾਰ ਦੇ ਨਾਲ ਲੜਾਈ ਲੜ ਰਹੇ ਨੇ ਸੋ ਇਹ ਮਤਲਬ ਇਹਦਾ ਐ ਲੱਗਦਾ ਵੀ ਇਹ ਜਦੋਂ ਖੱਖੜੀਆਂ ਹੋ ਗਈਆਂ ਨਾ ਇਹਦਾ ਸਾਰਾ ਬਿਖਰ ਗਿਆ ਤਾਂ ਪਾਕਿਸਤਾਨ ਦੇ ਪੱਲੇ ਕੁਛ ਨਹੀਂ ਰਹਿਣਾ ਬਹੁਤ ਸਾਰੇ ਜਿਹੜੇ ਸਕੈਂਡੇਨੇਵੀਆ ਦੇ ਜਿਹੜੇ ਕੰਟਰੀ ਕਹਿੰਦੇ ਨੇ ਨਾ ਉਹ ਵੀ ਨਿੱਕੇ ਨਿੱਕੇ ਟੁੱਟ ਕੇ ਕਿੰਨੇ ਕਿੰਨੇ ਬਣ ਗਏ ਛੋਟੇ ਛੋਟੇ ਛੋਟੇ
1: ਬਿਲਕੁਲ ਬਿਲਕੁਲ
0: ਸੋ ਇਹਦੇ ਵਿਚੋਂ ਵੀ ਇਹੋ ਜਿਹੀ ਗੱਲ ਜਿਹੜੀ ਹੈ ਉਹ ਬਾਹਰ ਆ ਸਕਦੀ ਹੈ ਪਾਕਿਸਤਾਨ ਨੂੰ ਇਹ ਮਸਲੇ ਛੱਡ ਕੇ ਇਹ ਚਿੰਤਾ ਛੱਡ ਕੇ ਵੀ ਸਮਝੌਤਾ ਕਿਹਦਾ ਕਰਾਉਣਾ ਕਿਹਦੀ ਲੜਾਈ ਕਰਾਉਣੀ ਹੈ ਉਹਨੂੰ ਚਾਹੀਦਾ ਵੀ ਆਪਣੇ ਦੇਸ਼ ਵੱਲ ਧਿਆਨ ਦੇਵੇ
1: ਬਿਲਕੁਲ ਤੁਸੀਂ ਬੇਦੀ ਸਰ ਗੱਲ ਕੀਤੀ ਕਿ ਪਾਕਿਸਤਾਨ ਨੂੰ ਪਹਿਲਾਂ ਆਪਣੇ ਦੇਸ਼ ਵੱਲ ਧਿਆਨ ਦੇਣਾ ਚਾਹੀਦਾ ਜਿਹੜੇ ਉਹਦੇ ਆਪਣੇ ਅੰਦਰੂਨੀ ਹਾਲਾਤ ਨੇ ਉਹ ਬਹੁਤ ਖਰਾਬ ਨੇ ਉਹਨਾਂ ਵੱਲ ਬਹੁਤ ਜ਼ਿਆਦਾ ਜਿਹੜੀ ਹੈ ਤਵੱਜੋ ਦੇਣ ਦੀ ਲੋੜ ਹੈ ਸੋ ਜਿਹੜੀਆਂ ਬੱਚਿਆਂ ਨੂੰ ਐਜੂਕੇਸ਼ਨ ਮਿਲੇ ਸਿਹਤ ਸੁਵਿਧਾਵਾਂ ਮਿਲਣ ਬਹੁਤ ਸਾਰੇ ਲੋਕ ਹੈ ਜਿਹੜੇ ਰੋਟੀ ਨੂੰ ਵੀ ਉੱਥੇ ਤਰਸਦੇ ਨੇ ਮੈਨੂੰ ਲੱਗਦਾ ਜਾਤ ਪਾਤ ਦੇ ਨਾਂ ਤੇ ਵੀ ਜਿਹੜਾ ਉੱਥੇ ਬਹੁਤ ਖੂਨ ਖਰਾਬਾ ਹੁੰਦਾ ਆ ਨਿੱਤ ਅਸੀਂ ਖ਼ਬਰਾਂ ਚ ਅਖ਼ਬਾਰਾਂ ਚ ਟੀਵੀ ਚ ਦੇਖਦੇ ਹਾਂ ਇਸੇ ਨਾਲ ਜੁੜੀ ਇੱਕ ਖ਼ਬਰ ਹੈ ਪਿਛਲੇ ਦਿਨਾਂ ਇੱਕ ਫੋਟੋ ਬਹੁਤ ਵਾਇਰਲ ਹੋਈ ਵੀਡੀਓ ਕਹਿ ਲਓ ਵੀ ਇੱਕ ਸਾਈਕਲ ਐਂਬੂਲੈਂਸ ਜਿਹੜੀ ਹੈ ਉਹ ਬੜਾ ਚਰਚਾ ਚ ਆਇਆ ਹਨਾ ਵੀ ਦੁਨੀਆਂ ਚੰਦ ਤੇ ਪਹੁੰਚ ਗਈ ਹੈ ਲੋਕਾਂ ਕੋਲ ਫਲਾਇੰਗ ICU ਨੇ ਡਰੋਨ ਬੇਸਡ ਮੈਡੀਕਲ ਜਿਹੜੀਆਂ ਹੈਲਪ ਦੀਆਂ ਫੈਸਿਲਿਟੀਜ਼ ਨੇ ਏਅਰ ਐਂਬੂਲੈਂਸ ਵੀ ਮਿਲ ਜਾਂਦੀ ਹੈ ਲੋਕਾਂ ਨੂੰ ਬਟ ਪਾਕਿਸਤਾਨ ਜਿਹੜਾ ਆ ਉਹਦਾ ਉਹ ਜਿਹੜੀ ਐਂਬੂਲੈਂਸ ਹੈ ਉਹ ਸਾਈਕਲ ਦੇ ਪਿੱਛੇ ਇੱਕ ਛੋਟਾ ਜਿਹਾ ਉਹ ਬਕਸਾ ਜਿਹਾ ਰੱਖਿਆ ਹੋਇਆ ਜਿਵੇਂ ਇਹ ਫੂਡ ਡਿਲੀਵਰੀ ਵਾਲੇ ਲੋਕਾਂ ਦਾ ਹੁੰਦਾ ਹੈ ਉਹਦੇ ਚ ਮੈਡੀਸਨ ਦੀਆਂ ਕੁਛ ਕਿੱਟ ਹੋ ਸਕਦੀਆਂ ਨੇ ਔਰ ਲੋਕਾਂ ਨੇ ਉਹਨੂੰ ਬਹੁਤ ਟ੍ਰੋਲ ਕੀਤਾ ਲੋਕਾਂ ਨੇ ਉਸ ਵੀਡੀਓ ਦੇ ਮੁਕਾਬਲੇ ਜਿਹੜਾ ਆਸਿਫ ਮੁਨੀਰ ਹੈ ਸੈਨਾ ਪ੍ਰਮੁੱਖ ਹੈ ਤੇ ਜਿਹੜੇ ਸ਼ਹਿਬਾਜ਼ ਸ਼ਰੀਫ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਉਹਨਾਂ ਦਾ ਰੱਜ ਕੇ ਮਜ਼ਾਕ ਬਣਾਇਆ ਵੀ ਲੈ ਰੱਬ ਦਾ ਨਾਂ ਕੀ ਨਹੀਂ ਲਿਖਿਆ ਕਿ ਹੁਣ ਆ ਪਾਕਿਸਤਾਨ ਦੇ ਹਾਲ ਇਹ ਨੇ ਹਾਲਾਂਕਿ ਕੁਝ ਇੱਕ ਲੋਕਾਂ ਨੇ ਉਹਨੂੰ ਸਹੀ ਵੀ ਬਣਾਇਆ ਕਿ ਇਹ ਜਿਹੜਾ 1122 ਰੈਸਕਿਊ ਨਾਂ ਦੀ ਇੱਕ ਐਂਬੂਲੈਂਸ ਹੈ ਸਾਈਕਲ ਐਂਬੂਲੈਂਸ ਹੈ ਤੇ ਕਰਾਚੀ ਤੇ ਹੋਰ ਜਿਹੜੇ ਸਾਰੇ ਸ਼ਹਿਰ ਨੇ ਪਾਕਿਸਤਾਨ ਦੇ ਇਹ ਉੱਥੇ ਸਰਵਿਸ ਹਜੇ ਵੀ ਚਾਲੂ ਹੈ ਕਿਉਂਕਿ ਗਲੀਆਂ ਬਹੁਤ ਭੀੜੀਆਂ ਨੇ ਕਈ ਵਾਰੀ ਬਹੁਤ ਛੋਟੀਆਂ ਛੋਟੀਆਂ ਜਿਹੜੀਆਂ ਮੈਡੀਕਲ ਫੈਸਿਲਿਟੀਜ਼ ਨੇ ਉਹ ਵੀ ਲਿਜਾਣ ਚ ਦਿੱਕਤ ਆ ਜਾਂਦੀ ਹੈ ਤੇ ਉਦੋਂ ਇਹ ਸਾਈਕਲ ਬਹੁਤ ਕੰਮ ਆਉਂਦਾ ਹੈ ਪਰ ਫੇਰ ਵੀ ਲੋਕਾਂ ਨੇ ਕਿਹਾ ਕਿ ਜੇ ਤਰੱਕੀ ਦੇ ਨਾਂ ਤੇ ਸਾਨੂੰ ਇਹ ਦੇਖਣਾ ਪੈ ਰਿਹਾ ਪਾਕਿਸਤਾਨ ਦੇ ਲੋਕਾਂ ਨੂੰ ਤੇ ਜੇ ਅਸੀਂ ਬਾਕੀ ਦੁਨੀਆਂ ਦੀ ਜਿਹੜੀ ਤਰੱਕੀ ਹੈ ਜਿਹੜਾ ਵਿਕਾਸ ਹੈ ਉਹਦੇ ਨਾਲ ਕੰਪੈਰੀਜ਼ਨ ਕਰੀਏ ਤੇ ਅਸੀਂ ਬਹੁਤ ਪਿੱਛੇ ਹਾਂ ਤੇ ਸਾਡੇ PM ਚਾਹੇ ਉਹ ਸ਼ਹਿਬਾਜ਼ ਸ਼ਰੀਫ ਹੋਣ ਹੋਰ ਮੰਤਰੀ ਮੰਡਲ ਹੈ ਤੇ ਚਾਹੇ ਉਹ ਆਸਿਫ ਮੁਨੀਰ ਨੇ ਜਿਹੜੇ ਬਾਹਰ ਜਾ ਕੇ ਹੋਰ ਦੇਸ਼ਾਂ ਦੇ ਮੰਚਾਂ ਤੇ ਜਾ ਕੇ ਦਾਅਵੇ ਕਰਦੇ ਨੇ ਵੀ ਅਸੀਂ ਤਾਂ ਰੱਜੇ ਪੁੱਜੇ ਹਾਂ ਹਨਾ ਅਸੀਂ ਤਾਂ ਤੁਹਾਡਾ ਸਮਝੌਤਾ ਕਰਾ ਸਕਦੇ ਹਾਂ ਅਸੀਂ ਵਾਰ ਰੁਕਾ ਸਕਦੇ ਹਾਂ ਉਹਦੇ ਵੱਲ ਧਿਆਨ ਦੇਣ ਦੀ ਲੋੜ ਹੈ
0: ਮੈਂ ਗੀਤਾ ਜੀ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਇਸ ਦੀ ਇਹ ਜਿਹੜੇ ਸਾਈਕਲ ਐਂਬੂਲੈਂਸ ਆ ਨਾ ਕੋਈ ਮਾੜੀ ਗੱਲ ਨਹੀਂ ਹੈਗੀ
1: ਜੀ
0: ਟ੍ਰੋਲ ਹੋ ਰਹੀ ਹੈ ਬੇਸ਼ੱਕ ਮੈਨੂੰ ਯਾਦ ਆ ਵੀ ਅਸੀਂ ਜਦੋਂ ਅਮਰੀਕਾ ਚ ਗਏ ਸੀਗੇ ਤਾਂ ਉੱਥੇ ਸਿਕਿਉਰਿਟੀ ਫੋਰਸਿਸ ਦੇ ਨਾਲ ਕੁਛ ਸਿਕਿਉਰਿਟੀ ਵਾਲੇ ਕੋਲ ਸਾਈਕਲ ਸਨ
1: ਜੀ
0: ਕੁਛ ਕੋਲ ਘੋੜੇ ਸਨ ਉਹ ਜਦੋਂ ਅਸੀਂ ਪੁੱਛਿਆ ਉਹਨਾਂ ਸਿਕਿਉਰਿਟੀ ਵਾਲਿਆਂ ਨੂੰ ਵੀ ਤੁਹਾਡੇ ਕੋਲ ਤਾਂ ਇੱਥੇ ਬੜਾ ਕਹਿੰਦੇ ਜਿੱਥੇ ਸਾਈਕਲ ਨੇ ਜਾਣਾ ਉੱਥੇ ਸਾਈਕਲ ਨੇ ਜਾਣਾ ਜੇ ਘੋੜਾ ਨਹੀਂ ਉੱਥੇ ਵੜ ਸਕਦਾ ਜਿੱਥੇ ਉੱਥੇ ਸਾਈਕਲ ਵੜ ਜਾਏਗਾ ਮਤਲਬ ਇਹ ਹੈ ਕਿ ਪਾਕਿਸਤਾਨ ਦੀ ਮਨਸ਼ਾ ਜਿਹੜੀ ਹੈ ਨਾ ਇਹ ਭਾਵੇਂ ਇਹਦਾ ਮਜ਼ਾਕ ਉਡਾਇਆ ਜਾ ਰਿਹਾ ਪਰ ਉਹਨਾਂ ਨੇ ਇਹਦੇ ਵਿੱਚ ਥੋੜੀ ਜਿਹੀ ਉਹਨਾਂ ਨੇ ਨਾ ਇਹਦੇ ਚ ਇੱਦਾਂ ਦੀ ਗੱਲ ਕੀਤੀ ਹੈ ਵੀ ਪਹਿਲਾਂ ਤਾਂ ਫਸਟ ਏਡ ਸਾਈਕਲ ਦੇ ਨਾਲ

0: ਐਂਟੀ ਸੋਸ਼ਲ ਗਤੀਵਿਧੀਆਂ ਲਈ ਕਰ ਸਕਦੇ ਹੋ ਤਾਂ ਉਹਨੂੰ ਦਵਾਈਆਂ ਪਹੁੰਚਾਉਣ ਲਈ ਵੀ ਹੋ ਰਿਹਾ ਉਹਦਾ ਪ੍ਰਯੋਗ। ਅਸੀਂ ਦੇਖਦੇ ਵੀ ਹਾਂ ਅਕਸਰ ਵੀਡੀਓ ਚ ਖ਼ਬਰਾਂ ਚ ਵੀ ਜਿਹੜੇ ਇਸ ਤਰ੍ਹਾਂ ਦੇ ਡਰੋਨ ਨੇ ਉਹ ਦਵਾਈਆਂ ਦੂਰ ਦਰਾਜ ਦੇ ਖੇਤਾਂ ਚ ਪਹੁੰਚਾ ਰਹੇ ਨੇ।
1: ਅਜੇ ਵੀ ਦੇਖੋ ਮੈਂ ਇਹ ਸਮਝਦਾ ਕਿ ਜਿਹੜੇ ਪਾਕਿਸਤਾਨ ਦੀ ਆਬਾਦੀ ਹੈ ਨਾ, ਜਿਹੜੀ ਬਹੁਤ ਸੰਘਣੀ ਆਬਾਦੀ ਹੈ, ਉਥੇ ਜੇ ਆਪਾਂ ਅੰਮ੍ਰਿਤਸਰ ਚਲ ਜਾਈਏ ਪੁਰਾਣੇ ਸ਼ਹਿਰ ਦੇ ਵਿਚ, ਤਾਂ ਤੁਸੀਂ ਦੱਸੋ ਉੱਥੇ ਡਰੋਨ ਜਿਹੜਾ ਉਤਰਨਾ ਕਿੱਥੇ ਜਾ ਕੇ, ਕਿੱਥੇ ਉਹਨੂੰ ਮਤਲਬ ਏਦਾਂ ਦੀਆਂ ਕੰਧਾਂ ਨੇ, ਕਿਤੇ ਛੋਟੀ ਹੈ ਕਿਤੇ ਵੱਡੀ, ਏਦਾਂ ਦੇ ਘਰ ਬਣੇ ਹੋਏ ਆ,
0: ਵਿੱਚ ਵੱਜ ਕੇ ਖਰਾਬ ਹੋਏ,
1: ਏਦਾਂ ਦਾ ਹੀ ਉੱਥੇ ਲਾਹੌਰ ਪਾਕਿਸਤਾਨ ਦੇ ਵਿਚ ਹੈ। ਉੱਥੇ ਜਿਹੜੀ ਪੁਰਾਣੀ ਆਬਾਦੀ ਹੈ ਉੱਥੇ ਤਾਂ ਸਾਈਕਲ ਹੀ ਅੰਦਰ ਜਾਣਗੇ, ਪਰ ਇਹ ਟਰੋਲ ਹੋ ਰਿਹਾ। ਇਸ ਕਰਕੇ ਟਰੋਲ ਹੋ ਰਿਹਾ ਕਿਉਂਕਿ ਪਾਕਿਸਤਾਨ ਦੀ ਗੁਰਬਤ ਜਿਹੜੀ ਹੈ ਇਹ ਲੋਕਾਂ ਨੂੰ ਨਜ਼ਰ ਆਉਂਦੀ ਹੈ, ਇਸ ਕਰਕੇ ਉਹ ਕਹਿੰਦੇ ਨੇ ਵੀ ਇਹ ਗੁਰਬਤ ਹੋਣ ਕਰਕੇ ਇਹ ਸਾਈਕਲ ਵਰਤ ਰਹੇ ਨੇ। ਗਰੀਬ ਬੰਦੇ ਦਾ ਕੀ ਹੈ, ਗਰੀਬ ਬੰਦੇ ਨੇ ਜੇ ਕਿਤੇ ਸ਼ਰਟ ਵੀ ਕਿਤੇ ਚੱਜਦੀ ਪਾ ਲਈ ਤਾਂ ਉਹ ਵੀ ਕਹਿੰਦੇ ਨੇ ਮੰਗ ਕੇ ਪਾਈ ਹੋਣੀ ਕਿਤੋਂ। ਸੋ ਇਹੋ ਜਿਹੀਆਂ ਚੀਜ਼ਾਂ ਹੈਗੀਆਂ ਨੇ, ਇਹ ਜਦੋਂ ਦੇਸ਼ ਇੱਦਾਂ ਦੇ ਹੁੰਦੇ ਨੇ, ਜਿਹੜੇ ਛੋਟੇ ਦੇਸ਼ ਹੁੰਦੇ ਨੇ, ਜਦੋਂ ਉਹਨਾਂ ਦੇ ਵਿਚ ਇੱਦਾਂ ਦੀ ਗੱਲ ਹੁੰਦੀ ਵੀ ਆਪਣੇ ਪਬਲਿਕ ਨੂੰ ਪੂਰੀਆਂ ਸਹੂਲਤਾਂ ਨਹੀਂ ਦੇ ਸਕਦੇ, ਤਾਂ ਫਿਰ ਉਹਨਾਂ ਦਾ ਮਜ਼ਾਕ ਵੀ ਉਡਾਇਆ ਜਾਂਦਾ।
0: ਬਿਲਕੁਲ ਸਰ, ਜਾਂਦੇ ਜਾਂਦੇ ਇੱਕ ਛੋਟੀ ਜਿਹੀ ਖ਼ਬਰ ਹੈ, ਫਰਾਂਸ ਨੇ ਕਰਾਚੀ ਚ ਜਿਹੜਾ ਉਹਦਾ ਆਪਣਾ ਦੂਤਾਵਾਸ ਹੈ ਉਹ ਪਰਮਾਨੈਂਟ ਤੌਰ ਤੇ ਬੰਦ ਕਰ ਦਿੱਤਾ। ਫਰਾਂਸ ਨੇ ਨਾਲ ਹੀ ਕਿਹਾ ਕਿ ਇਸ ਦਾ ਸਾਡੇ ਰਿਸ਼ਤਿਆਂ ਤੇ ਕੋਈ ਅਸਰ ਨਹੀਂ ਹੋਏਗਾ, ਔਰ ਘੋਸ਼ਣਾ ਕੀਤੀ ਕਿ ਜੇ ਇਹਨੂੰ ਦੂਰ ਉਹਦੇ ਅੰਦੇਸ਼ੀ ਫੈਸਲੇ ਵਜੋਂ ਦੇਖਿਆ ਜਾਏ ਤੇ ਉਹ ਕਹਿ ਰਹੇ ਸੀ ਕਿ ਕਈ ਚੀਜ਼ਾਂ ਨੂੰ ਧਿਆਨ ਚ ਰੱਖ ਕੇ ਇਹ ਫੈਸਲਾ ਲਿਆ ਗਿਆ ਔਰ ਕਿਸੇ ਵੀ ਤਰ੍ਹਾਂ ਦੇ ਰਾਜਨੀਤਿਕ, ਆਰਥਿਕ ਤੇ ਜਿਹੜੇ ਨਿੱਜੀ ਸੰਬੰਧ ਨੇ ਸਾਡੇ ਪਾਕਿਸਤਾਨ ਦੇਸ਼ ਨਾਲ ਉਹ ਇਸ ਦੇ ਨਾਲ ਪ੍ਰਭਾਵਿਤ ਅਸੀਂ ਨਹੀਂ ਹੋਣ ਦੇਵਾਂਗੇ, ਜਾਂ ਸਾਡੀ ਕੋਸ਼ਿਸ਼ ਰਹੇਗੀ ਕਿ ਜਿਹੜੀ ਰਿਸ਼ਤਿਆਂ ਦੀ ਗਰਮੈਸ਼ ਹੈ ਉਹਦੇ ਚ ਕੋਈ ਕਮੀ ਨਾ ਆਵੇ।
1: ਗੀਤਾ ਜੀ, ਖ਼ਬਰ ਮੇਰੇ ਕੋਲ ਹੋਰ ਬੜੀ ਇੰਪੋਰਟੈਂਟ ਹੈ, ਇਸ ਤੇ ਵੀ ਗੱਲ ਹੋਣੀ ਚਾਹੀਦੀ ਹੈ। ਸਿੰਧੂ ਜਲ ਸੰਧੀ ਜਿਹੜੀ ਕਿ ਆਪਾਂ ਪਿਛਲੇ ਸਾਲ ਭਾਰਤ ਨੇ ਮਨਸੂਖ ਕੀਤੀ ਸੀਗੀ ਪਾਕਿਸਤਾਨ ਦੇ ਨਾਲ
0: ਜੀ,
1: ਜਦੋਂ ਉਹ ਸਾਡੇ ਉੱਥੇ
0: ਪੈਗਾਮ ਚੰਗਾ ਹੋਇਆ ਸੀ, ਬਿਲਕੁਲ,
1: ਤੇ ਉਸ ਦੇ ਉੱਤੇ ਪਾਕਿਸਤਾਨ ਉਦੋਂ ਵੀ ਬੜਾ ਬੁਖਲਾਇਆ ਸੀ, ਅੱਜ ਕੱਲ ਫਿਰ ਬੁਖਲਾਇਆ ਹੋਇਆ। ਇਹ ਜਦੋਂ 1948 ਦੇ ਵਿਚ ਜਦੋਂ ਵੀ ਸਾਡੇ ਫੈਸਲੇ ਹੋਏ ਸੀ ਪਾਣੀ ਦੇ ਬਾਰੇ, ਤਾਂ ਪਾਕਿਸਤਾਨ ਦੇ ਹਿੱਸੇ ਸਿੰਧੂ, ਜੇਹਲਮ ਤੇ ਚਨਾਬ, ਇਹ ਤਿੰਨ ਦਰਿਆ ਉਹਨਾਂ ਦੇ ਹਿੱਸੇ ਆਏ ਸੀਗੇ, ਤੇ ਰਾਵੀ ਬਿਆਸ ਤੇ ਸਤਲੁਜ ਇਹ ਭਾਰਤ ਕੋਲ ਸਨ। ਲੇਕਿਨ ਇਹ ਜਦੋਂ ਕਿਉਂਕਿ ਚਨਾਬ ਵਗੈਰਾ ਸਾਡੇ ਇੱਥੋਂ ਲੰਘਦੇ ਨੇ ਸਾਰੇ, ਤਾਂ ਇਹਦੇ ਵਿਚ ਕਿਹਾ ਸੀ ਵੀ ਪਾਣੀ ਉੱਤੇ ਪਾਕਿਸਤਾਨ ਨੂੰ ਕੋਈ ਰੋਕ ਨਹੀਂ, ਇਹਨਾਂ ਨੂੰ ਪਾਣੀ ਮਿਲੇਗਾ। ਲੇਕਿਨ ਹੋਇਆ ਇਹ ਹੈ ਵੀ ਕਿਉਂਕਿ ਉਸ ਜਦੋਂ ਕਿ ਉੱਥੇ ਪਹਿਲਗਾਮ ਦੇ ਵਿਚ ਸਾਰਾ ਕੁਝ ਹੁੰਦਾ ਹੈ, ਸਾਡੇ ਭਾਰਤ ਦੇ ਬਹੁਤ ਸਾਰੇ ਬੰਦੇ ਮਾਰੇ ਜਾਂਦੇ ਨੇ, ਤਾਂ ਇਹ ਸ਼ਰਤ ਰੱਖੀ ਸੀਗੀ ਵੀ ਤੁਸੀਂ ਆਪਣੀ ਇਸ ਕਾਰਵਾਈ ਨੂੰ ਕਬੂਲ ਕਰੋ, ਇਹਨੂੰ ਮੰਨੋ ਵੀ ਤੁਸੀਂ ਕਰਵਾਇਆ, ਤੇ ਫਿਰ ਉਸ ਤੋਂ ਬਾਅਦ ਅਸੀਂ ਤੁਹਾਡੇ ਇਹ ਜਿਹੜੀ ਸਿੰਧੂ ਜਲ ਸੰਧੀ ਤੋੜੀ ਹੈ ਨਾ,
0: ਬਿਲਕੁਲ,
1: ਇਹਨੂੰ ਫਿਰ ਅਸੀਂ ਦੁਬਾਰਾ ਜੋੜਾਂਗੇ। ਪਰ ਉੱਥੇ ਹੁਣ ਕੌਮਾਂਤਰੀ ਪੱਧਰ ਦੇ ਉੱਤੇ ਉਹ ਕੋਸ਼ਿਸ਼ ਕਰ ਰਿਹਾ ਇਸ ਵੇਲੇ ਵੀ ਉਹ ਪਾਣੀ, ਕਿਉਂਕਿ ਅੱਜ ਕੱਲ ਗਰਮੀ ਦੇ ਦਿਨ ਨੇ ਔਰ ਪਾਣੀ ਉਸ ਨੂੰ ਚਾਹੀਦਾ। ਸ਼ੁਕਰ ਹੈ ਵੀ ਉਧਰ ਬਾਰਿਸ਼ਾਂ ਬਹੁਤ ਪੈ ਰਹੀਆਂ ਨੇ ਅੱਜ ਕੱਲ, ਲੇਕਿਨ ਜਦੋਂ ਇਹ ਬਾਰਿਸ਼ਾਂ ਖਤਮ ਹੁੰਦੀਆਂ ਨੇ ਤਾਂ ਉਹਨਾਂ ਨੂੰ ਪਾਣੀ ਦੀ ਲੋੜ ਪਏਗੀ, ਕਿਉਂਕਿ ਅੱਗੋਂ ਫਸਲਾਂ ਵੀ ਜਿਹੜੀਆਂ ਆਉਣੀਆਂ ਨੇ ਉਹਨਾਂ ਨੂੰ ਪਾਣੀ ਦੀ ਲੋੜ ਪੈਂਦੀ ਹੈ। ਤੇ ਉਹਨਾਂ ਨੇ ਕੈਨੇਡਾ ਤੋਂ ਵੀ ਮਤਲਬ ਆਪਣਾ ਸਹਿਯੋਗ ਮੰਗਿਆ, ਉਹਨਾਂ ਦੇ ਜਿਹੜੇ ਸੂਚਨਾ ਮੰਤਰੀ ਆ ਅਤਾਉਲਾ ਅਤਾਰ ਨੇ, ਉਨ੍ਹਾਂ ਨੇ ਵੀ ਕਿਹਾ ਵੀ ਗੁਰਮੁਖੀ ਦਿੱਤੀ ਹੈ ਵੀ ਜੇ ਇਹ ਨਾ ਸਮਝੌਤਾ ਬਹਾਲ ਕੀਤਾ ਗਿਆ ਤਾਂ ਅਸੀਂ ਭਾਰਤ ਦੇ ਉੱਤੇ ਹਮਲਾ ਕਰਾਂਗੇ। ਇਸੇ ਤਰ੍ਹਾਂ ਹੀ ਬਲਾਵਲ ਭੁੱਟੋ ਜ਼ਰਦਾਰੀ ਨੇ ਵੀ ਧੱਕਾ ਮਾਰਿਆ ਸੀਗਾ। ਸੋ ਇਹ ਇੱਦਾਂ ਦੀ ਖ਼ਬਰ ਜਿਹੜੀ ਹੈ ਇਹ ਅੱਜ ਕੱਲ ਪਾਕਿਸਤਾਨ ਦੇ ਵਿਚ ਘੁੰਮ ਰਹੀ ਹੈ।
0: ਖ਼ਬਰਾਂ ਬਹੁਤ ਨੇ ਜਿਨ੍ਹਾਂ ਤੇ ਅਸੀਂ ਚਰਚਾ ਕਰ ਸਕਦੇ ਹਾਂ, ਪਰ ਸਮਾਂ ਸਾਨੂੰ ਇਸ ਦੀ ਇਜਾਜ਼ਤ ਨਹੀਂ ਦੇ ਰਿਹਾ। ਸੋ ਅੱਜ ਲਈ ਇੰਨਾ ਹੀ, ਨਮਸਕਾਰ।
1: ਨਮਸਕਾਰ ਜੀ।
2: ਸੁਣ ਰਹੇ ਸੀ ਖਬਰਸਾਰ ਸਿਲਸਿਲਾ। ਅੱਜ ਦੀ ਇਸ ਚਰਚਾ ਚ ਸ਼ਾਮਲ ਸੀ ਗੀਤਾ ਵਰਮਾ ਤੇ ਕੁਲਦੀਪ ਸਿੰਘ ਬੇਦੀ। ਵਰਦੀਆਂ ਪੰਜਾਬੀ ਗੀਤਾਂ ਚ ਸਭ ਤੋਂ ਪਹਿਲਾਂ ਸੁਣਦੇ ਆ ਗੀਤ ਸੌਣ ਦਾ। ਜੀ ਹਾਂ ਦੋਸਤੋ, ਆਓ ਸੁਣਦੇ ਆ ਇਸ ਖੂਬਸੂਰਤ ਗੀਤ ਨੂੰ, ਫਿਰ ਤੁਹਾਡੇ ਨਾਲ ਗੱਲਾਂ ਕਰਦੀ ਆ ਸੌਣ ਦੀਆਂ, ਸੌਣ ਦੇ ਬਾਰੇ ਚ, ਸੌਣ ਦੇ ਮਾਹੌਲ ਦੇ ਬਾਰੇ ਚ।

ਲੜਕੀਆਂ ਦਾ ਨਾਂ ਲੈਂਦਿਆਂ ਹੀ ਮਨ ਵਿੱਚ ਸਰੂਰ ਜਿਹਾ ਭਰ ਜਾਂਦਾ ਹੈ ਦੋਸਤੋ, ਕਿਉਂਕਿ ਸਾਉਣ ਦਾ ਮਹੀਨਾ ਇਸ ਮਹੀਨੇ ਦਾ ਚਾਅ ਜ਼ਿਆਦਾ ਤੀਆਂ ਮਨਾਉਣ ਦੇ ਲਈ ਤੇ ਤੀਆਂ ਦੇ ਵਿੱਚ ਪਿੰਗਾਂ ਝੂਟਣ ਤੇ ਸਹੇਲੀਆਂ ਨੂੰ ਮਿਲਣ ਦੇ ਚਾਹ ਦੇ ਦੁੱਗਣੇ ਹੋਣ ਦੇ ਨਾਲ ਆਪਣੇ ਆਪ ਹੀ ਹੋਰ ਚਾਹ ਦੁੱਗਣਾ ਹੋ ਜਾਂਦਾ ਹੈ। ਖਿਆਲਾਂ ਦੇ ਵਿੱਚ ਬਦਲਾਂ ਦੀ ਗੜਗੜਾਹਟ ਦੇ ਨਾਲ ਮੋਰਾਂ ਦੀ ਕਿਆਂ ਕਿਆਂ ਤੇ ਸੌਣ ਦੀ ਫੁਹਾਰ ਕੱਪੜੇ ਧੋਣ ਦੀ ਤਨ ਮਨ ਨੂੰ ਹੁਲਾਰਾ ਦਿੰਦੀ ਹੈ। ਕੁੜੀਆਂ ਚਿੜੀਆਂ ਮੁਟਿਆਰਾਂ ਵਿਆਹਣਾ ਤੇ ਹੋਰ ਸਭ ਔਰਤਾਂ ਦੇ ਮਨਾਂ ਵਿੱਚ ਖੇੜੇ ਦਾ ਭਰ ਜਾਣਾ ਬਿਲਕੁਲ ਸੁਭਾਵਿਕ ਜਿਹਾ ਲੱਗਦਾ ਹੈ। ਗੱਭਰੂ ਵੀ ਖੁਸ਼ ਹੁੰਦੇ ਨੇ ਕਿਉਂਕਿ ਉਹਨਾਂ ਦੀਆਂ ਮੰਗੇਤਰਾਂ ਵਹੁਟੀਆਂ ਤੇ ਭੈਣਾਂ ਸਭ ਖੁਸ਼ ਹੁੰਦੀਆਂ ਨੇ। ਬਜ਼ੁਰਗ ਵੀ ਖੁਸ਼ ਹੁੰਦੇ ਨੇ ਕਿਉਂਕਿ ਉਹਨਾਂ ਦੇ ਬੱਚੇ ਬੱਚੀਆਂ ਖੁਸ਼ ਨੇ। ਬਾਕੀ ਸਾਉਣ ਦਾ ਮਹੀਨਾ ਸਿਰਫ ਬਰਸਾਤ ਹੀ ਨਹੀਂ, ਬੱਦਲਾਂ ਦੀ ਗੜਗੜਾਹਟ ਹੀ ਨਹੀਂ, ਆਪਣੇ ਨਾਲ ਖੁਸ਼ੀਆਂ ਤੇ ਖੇੜੇ ਲੈ ਕੇ ਆਉਂਦਾ ਹੈ, ਜਿਸ ਦੇ ਵਿੱਚ ਪੂਰੀ ਕੁਦਰਤ ਝੂਮਦੀ ਹੈ, ਪੂਰੀ ਮਾਨਵਤਾ ਝੂਮਦੀ ਹੈ। ਕਿਉਂਕਿ ਜਦੋਂ ਤਪਸ਼ ਤੋਂ ਬਾਅਦ ਠੰਡੀਆਂ ਬੂੰਦਾਂ ਧਰਤੀ ਤੇ ਪੈਂਦੀਆਂ ਨੇ ਤਾਂ ਹਰ ਪਾਸੇ ਹਰਿਆਲੀ ਦੇ ਨਾਲ ਨਾਲ ਖੁਸ਼ੀਆਂ ਖੇੜੇ ਬਿਖਰ ਜਾਂਦੇ ਨੇ। ਹੁਣ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਇੱਕ ਹੋਰ ਪੰਜਾਬੀ ਗੀਤ, ਰੰਜਨਾ ਦੀ ਆਵਾਜ਼ ਦੇ ਵਿੱਚ, ਜੋ ਗੱਲ ਕਰ ਰਿਹਾ ਹੈ ਸੂਹੇ ਚੀਰੇ ਵਾਲੇ ਦੀ। ਆਓ ਸੁਣਦੇ ਹਾਂ।

ਨਵੀਆਂ ਸੌਣ ਦੇ ਮਹੀਨੇ ਦੇ ਚਾਨਣ ਪੱਖ ਦੀ ਤੀਜ ਵਾਲੇ ਦਿਨ ਸ਼ੁਰੂ ਹੁੰਦੀਆਂ ਨੇ ਦੋਸਤੋ। ਪੁੰਨਿਆਂ ਨੂੰ ਖਤਮ ਹੋ ਜਾਂਦੀਆਂ ਨੇ। ਰੀਤ ਦੇ ਮੁਤਾਬਿਕ ਮਾਪੇ ਆਪਣੀਆਂ ਧੀਆਂ ਨੂੰ ਸੌਣ ਮਹੀਨਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੇਕੇ ਕਰ ਲੈ ਆਉਂਦੇ ਨੇ। ਕੁੜੀਆਂ ਹੱਥਾਂ ਤੇ ਮਹਿੰਦੀਆਂ ਲਾਉਂਦੀਆਂ ਨੇ ਤੇ ਨਾਲੇ ਰੰਗ ਬਿਰੰਗੀਆਂ ਚੂੜੀਆਂ ਵੀ ਚੜਾਉਂਦੀਆਂ ਨੇ। ਫਿਰ ਸ਼ਾਮ ਨੂੰ ਤਿਆਰ ਹੋ ਕੇ ਕਿਸੇ ਸਾਂਝੀ ਥਾਂ ਤੇ ਜਾਂਦੀਆਂ ਨੇ ਜਿੱਥੇ ਪਿੱਪਲਾਂ ਟਾਹਲੀਆਂ ਤੇ ਬੋਹੜਾਂ ਦੇ ਉੱਤੇ ਪੀਂਘਾਂ ਪਾ ਕੇ ਪੀਂਘਾਂ ਝੂਟਦੀਆਂ ਨੇ ਤੇ ਗੋਲ ਘੇਰਾ ਬਣਾ ਕੇ ਗਿੱਧਾ ਪਾਉਂਦੀਆਂ ਨੇ। ਇੱਕ ਕੁੜੀ ਬੋਲੀ ਪਾਉਂਦੀ ਹੈ ਤੇ ਦੂਜੀਆਂ ਸਾਰੀਆਂ ਕੁੜੀਆਂ ਉਸ ਬੋਲੀ ਨੂੰ ਚੁੱਕ ਕੇ ਝੂਣ ਲੱਗਦੀਆਂ ਨੇ, ਗਿੱਧਾ ਪਾਉਣ ਲੱਗਦੀਆਂ ਨੇ। ਪੁੰਨਿਆਂ ਵਾਲੇ ਦਿਨ ਦੋਸਤੋ ਵੱਲੋਂ ਵੀ ਪਾਈ ਜਾਂਦੀ ਹੈ। ਕੁੜੀਆਂ ਘਰ ਨੂੰ ਵਾਪਸ ਜਾਂਦੀਆਂ, ਵਾਰ ਵਾਰ ਰੁਕ ਕੇ ਗਿੱਧਾ ਪਾਉਂਦੀਆਂ ਤੇ ਨਾਲੇ ਗੀਤ ਗਾਉਂਦੀਆਂ ਘਰਾਂ ਨੂੰ ਜਾਂਦੀਆਂ ਨੇ। ਆਪਣੇ ਮਨਾਂ ਦੇ ਚਾਅ ਨੂੰ ਐਕਸਪ੍ਰੈਸ ਕਰਦੀਆਂ ਨੇ, ਦਰਸਾਉਂਦੀਆਂ ਨੇ, ਦੱਸਦੀਆਂ ਨੇ ਕਿ ਉਹਨਾਂ ਨੂੰ ਪੇਕੇ ਘਰ ਆ ਕੇ ਸੌਣ ਮਨਾਉਣ ਦਾ ਜੋ ਚਾਅ ਹੈ ਸਾਰਾ ਸਾਲ ਉਸਦਾ ਇੰਤਜ਼ਾਰ ਉਹ ਕਰਦੀਆਂ ਨੇ।

ਸਾਵਣ ਦੇ ਮਹੀਨੇ ਚ ਤੀਆਂ ਦਾ ਤਿਉਹਾਰ ਵਾਕੇ ਕੁੜੀਆਂ ਦੇ ਮਨਾਂ ਨੂੰ ਉਲਾਸ ਦੇ ਨਾਲ ਪਾ ਦਿੰਦਾ ਹੈ। ਕੁੜੀਆਂ ਜਦੋਂ ਗਿੱਧਾ ਪਾ ਕੇ ਆਪਣੇ ਘਰ ਨੂੰ ਜਾਂਦੀਆਂ ਨੇ ਤਾਂ ਇਹ ਤੈਅ ਕਈ ਥਾਵਾਂ ਤੇ ਕਿ ਉਹ ਹਰਾ ਘਾਹ ਪੁੱਟ ਕੇ ਲੈ ਜਾਂਦੀਆਂ ਨੇ ਤੇ ਘਰ ਜਾਂਦਿਆਂ ਜਾਂਦਿਆਂ ਇਹ ਗੀਤ ਗਾਉਂਦੀਆਂ ਨੇ। ਸੋਹਣ ਵੀਰ ਇਕੱਠੀਆਂ ਕਰੇ ਭਾਦੋ ਚੰਦਰੀ ਵਿਛੋੜੇ ਪਾਵੇ। ਤੀਆਂ ਤੋਂ ਬਾਅਦ ਜਦੋਂ ਕੁੜੀਆਂ ਆਪਣੇ ਸਹੁਰੇ ਪਾਪਾ ਜਾ ਕੇ ਉੱਥੇ ਜਾਂਦੀਆਂ ਨੇ ਵਸਦੀਆਂ ਨੇ ਤਾਂ ਕੁੜੀਆਂ ਨੂੰ ਉਹਨਾਂ ਦੇ ਪੇਕੇ ਵਾਲੇ ਕੱਪੜੇ ਤੇ ਬਿਸਕਟ ਆਦਿ ਦੇ ਕੇ ਤੋਰਦੇ ਨੇ। ਪਿਆਰ ਦੁਲਾਰ ਤਵੇਸੇ ਦੀ ਬੁਕਲ ਦੇ ਵਿੱਚ ਉਸਦਾ ਨਿੱਘ ਮਾਣਦਿਆਂ ਤੇ ਵੇਸੇ ਨੂੰ ਹੰਡਾਉਂਦਿਆਂ ਇੱਕ ਸੌਣ ਦੇ ਗੀਤ ਸਾਡੇ ਦਿਲਾਂ ਚ ਅੱਜ ਵੀ ਉਲਾਸ ਭਰ ਦਿੰਦੇ ਨੇ ਤੇ ਤਿਉਹਾਰਾਂ ਨੂੰ ਉਹਨਾਂ ਦੀ ਮਹੱਤਤਾ ਨੂੰ ਜਾਣਨ ਤੇ ਉਹਨਾਂ ਨੂੰ ਮਨਾਉਣ ਦਾ ਜੋ ਚਾਅ ਸਾਡੇ ਮਨ ਚ ਭਰਦੇ ਨੇ ਉਹ ਵਾਕਈ ਸਾਨੂੰ ਉਲਾਸ ਨਾਲ ਭਰ ਦਿੰਦਾ ਹੈ, ਖੁਸ਼ੀ ਨਾਲ ਭਰ ਦਿੰਦਾ ਹੈ। ਸੋ ਹਰ ਤਿਉਹਾਰ ਨੂੰ ਮਨਾਉਣਾ ਚਾਹੀਦਾ ਹੈ ਪਿਆਰ ਦੇ ਨਾਲ। ਉਸਦੀ ਜੋ ਗਰਿਮਾ ਹੈ, ਉਸਦੀ ਜੋ ਮਹੱਤਤਾ ਹੈ, ਜੋ ਮਹਾਨਤਾ ਹੈ, ਉਸ ਮਹਾਨਤਾ ਨੂੰ ਬਣਾਈ ਰੱਖਣ ਦੇ ਲਈ ਤੇ ਉਸਨੂੰ ਹੋਰ ਵੀ ਚੜ੍ਹਦੀ ਕਲਾ ਚ ਲਿਜਾਉਣ ਦੇ ਲਈ ਅਗਲਾ ਗੀਤ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਗੁਰਦਾਸ ਸੰਧੂ ਤੇ ਸੁਰਿੰਦਰ ਕੌਰ ਦੀ ਆਵਾਜ਼ ਦੇ ਵਿੱਚ। ਆਓ ਸੁਣਦੇ ਹਾਂ।

ਜਾਨਵਰ ਤਾਂ ਮੇਰੇ ਧੋਕਣ ਮੈਂ ਡੁੱਬ ਜਾਣੀ ਡਰ ਗਈ ਕੋਈ ਜਾਨਵਰ ਤਾਂ ਮੇਰੇ ਧੋਕਣ ਮੈਂ ਡੁੱਬ ਜਾਣੀ ਡਰ ਗਈ। ਦੋਸਤੋ ਪੰਜਾਬ ਦੇ ਕਈ ਇਲਾਕਿਆਂ ਦੇ ਵਿਚ ਤੀਆਂ ਦੇ ਤਿਉਹਾਰ ਨੂੰ ਸਾਵੇਂ ਵੀ ਕਿਹਾ ਜਾਂਦਾ ਹੈ। ਤੀਆਂ ਤੋਂ ਸਾਵੇਂ ਵਿਚ ਇੱਕ ਹੀ ਫਰਕ ਹੈ ਕਿ ਤੀਆਂ ਸ਼ੁਰੂ ਹੋਣ ਤੋਂ ਬਾਅਦ ਲਗਾਤਾਰ ਮਨਾਈਆਂ ਜਾਂਦੀਆਂ ਨੇ ਤੇ ਸਾਵੇਂ ਸਾਉਣ ਦੇ ਹਰ ਐਤਵਾਰ ਨੂੰ ਮਨਾਏ ਜਾਂਦੇ ਨੇ। ਬਾਕੀ ਖਾਣ ਪੀਣ ਦਾ ਢੰਗ, ਮਹਿੰਦੀ ਲਾਉਣ ਦਾ ਢੰਗ, ਕੁੜੀਆਂ ਦੇ ਤਿਆਰ ਹੋਣ ਦਾ ਢੰਗ ਤੇ ਸ਼ਾਮ ਵੇਲੇ ਗਿੱਧਾ ਪਾਉਣ ਦੀਆਂ ਰਸਮਾਂ ਇੱਕੋ ਜਿਹੀਆਂ ਨੇ। ਅਗਲਾ ਗੀਤ ਤੁਹਾਨੂੰ ਸੁਣਾਉਣ ਜਾ ਰਹੀ ਹੈ ਸਾਵਰਕੋਟੇ ਦੀ ਆਵਾਜ਼ ਦੇ ਵਿਚ, ਆਓ ਸੁਣਦੇ ਹਾਂ। Thank you.

ਸਾਉਣ ਦੇ ਮਹੀਨੇ ਦਾ ਨਜ਼ਾਰਾ ਹੋਵੇ ਤਾਂ ਇਸ ਨਜ਼ਾਰਿਆਂ ਨੂੰ ਜ਼ਰੂਰ ਮੰਨਣਾ ਚਾਹੀਦਾ ਹੈ ਦੋਸਤੋ। ਇਹਨਾਂ ਨਜ਼ਾਰਿਆਂ ਦਾ ਆਨੰਦ ਲੈਣਾ ਜ਼ਰੂਰ ਚਾਹੀਦਾ ਹੈ ਕਿਉਂਕਿ ਜ਼ਿੰਦਗੀ ਦੇ ਵਿੱਚ ਸਾਉਣ ਮਹੀਨਾ ਇਸੇ ਮਹੀਨੇ ਹੀ ਆਉਂਦਾ। ਸੋ ਜੀ ਵਧਿਆ ਔਰ ਅਗਲੇ ਦੇ ਵੱਲ ਯਾਨੀ ਕਿ ਪ੍ਰੋਗਰਾਮ ਨੂੰ ਖਤਮ ਕਰਨ ਦਾ ਵੇਲਾ ਹੋ ਗਿਆ। ਦੋਸਤੋ ਆਪਣੇ ਦੋਸਤ ਕਰਮਜੀਤ ਨੂੰ ਅੱਜ ਦਾ ਦੇਸ਼ ਪੰਜਾਬ ਪ੍ਰੋਗਰਾਮ ਖਤਮ ਕਰਨ ਦੀ ਇਜਾਜ਼ਤ ਦਿਓ। ਫਿਰ ਮੁਲਾਕਾਤ ਹੋਏਗੀ, ਤਦ ਤੱਕ ਲਈ ਨਮਸਕਾਰ।

0: ਆਜੋ ਆਜੋ ਬਲ ਸਾਹਿਬ ਆਜੋ ਬੱਚਿਆਂ ਵਾਲੇ ਆਜੋ
1: ਰਾਮ ਜੀ ਜੈ ਹਿੰਦ ਜੀ
0: ਜੈ ਹਿੰਦ ਜੀ ਜੈ ਹਿੰਦ ਜੀ ਬਲ ਸਾਹਿਬ ਬੱਚਿਆਂ ਨੂੰ ਕੀ ਹਾਲ ਚਾਲ ਹੈ
1: ਹਾਲੀ ਚਾਲ ਏ ਵਾਹਵਾ ਵਧੀਆ ਮੇਹਰ ਹੈ ਉਸ ਰੱਬ ਦੀ ਸਭ ਤੇ ਬਣੀ ਰਹੇ ਤੁਸੀਂ ਸੁਣਾਓ
0: ਹਾਲ ਚਾਲ ਤਗੜਾ ਦੇਖੋ ਬਲ ਸਾਹਿਬ ਇੱਧਰ ਨਜ਼ਰ ਮਾਰੋ ਫੁੱਲ ਤਾਂ ਕਮਲ ਦਾ ਫੁੱਲ ਦੇਖਿਆ ਤੁਸੀਂ
1: ਮੈਂ ਦੇਖ ਰਿਹਾ ਜੀ ਦੇਖ ਰਿਹਾ ਹਾਂਜੀ
0: ਕਮਲ ਦਾ ਫੁੱਲ ਤਾਂ ਤੁਸੀਂ ਬਹੁਤ ਵਾਰੀ ਦੇਖਿਆ
1: ਬਹੁਤ ਵਾਰੀ ਜੀ
0: ਸਾਲਮ ਜਿੱਦਾਂ ਕਹਿੰਦੇ ਹਾਂ ਸਾਕਸ਼ਾਤ
1: ਹਾਂਜੀ
0: ਕਮਲ ਤੁਹਾਡੇ ਸਾਹਮਣੇ ਬੈਠੇ ਕਮਲ ਜੀ
1: ਮੈਂ ਚਿਰਾਂ ਤੋਂ ਦੇਖ ਹੀ ਰਿਹਾ ਮੈਂ ਤੁਸੀਂ ਦੱਸੋਗੇ ਕਿ ਮੈਂ

0: ਕਮਲ ਜੀ ਨੇ ਆਪਣੇ ਜਿਦਾਂ ਕਹਿੰਦੇ ਹੁੰਦੇ ਆ ਵੀ ਪਿੰਡ ਦੇ ਵਾਸੀ ਨੇ,
1: ਕਿਆ ਬਾਤ ਹੈ ਜੀ,
0: ਤੇ ਬਾਹਰ ਅੰਦਰ ਤੁਹਾਨੂੰ ਪਤਾ ਵੀ ਅੱਜ ਕੱਲ੍ਹ ਨੌਕਰੀ ਦੇ ਲਈ ਬੰਦਾ ਕਿੱਥੇ ਜਾਂਦਾ ਹੈ, ਰੋਜ਼ੀ ਰੋਟੀ ਲਈ ਜਾਣਾ ਵੀ ਚਾਹੀਦਾ ਹੈ।
1: ਬਿਲਕੁਲ ਜੀ ਬਿਲਕੁਲ।
0: ਤੇ ਕਮਲ ਜੀ ਨੂੰ ਆਪਾਂ ਪ੍ਰੋਗਰਾਮ ਦੇ ਵਿਚ ਜੀ ਆਇਆ ਕਹਿੰਦੇ ਤੇ ਕਮਲ ਜੀ ਨੂੰ ਜੈ ਹਿੰਦ ਵੀ ਆਪਾਂ ਕਹਿੰਦੇ।
1: ਜੈ ਹਿੰਦ ਰੁਲੀਆ ਰਾਮ ਜੀ, ਜੈ ਹਿੰਦ ਜੀ।
0: ਹਾਂ ਦੇਖੋ ਇਹ ਕਮਲ ਜੀ ਨੇ ਇਹਨਾਂ ਦੁਨੀਆਂ ਬੜੀ ਘੁੰਮ ਫਿਰ ਕੇ ਦੇਖੀ ਹੈ, ਇਹਨਾਂ ਦਾ ਤਜਰਬਾ ਹੈ ਤੇ ਤਜਰਬੇਕਾਰ ਬੰਦੇ ਦੀ ਬੈਠਕ ਦੇ ਵਿਚ ਤੁਹਾਨੂੰ ਪਤਾ
1: ਲੋੜ ਰਹਿੰਦੀ
0: ਹੈ, ਲੋੜ ਕਾਢ ਦੀ ਮਾਂ ਵੀ ਹੁੰਦੀ ਹੈ ਕਿ ਨਹੀਂ। ਸੋ ਇਸ ਕਰਕੇ ਜ਼ਿੰਦਗੀ ਦੇ ਵਿਚ ਜਿੱਦਾਂ ਆਪਾਂ ਕਹਿੰਦੇ ਕਿ ਅੱਜ ਇਹ ਸਮਾਂ ਹੈ ਕਿ ਸਾਨੂੰ ਆਪਣੇ ਪਿੰਡਾਂ ਦੇ ਨਾਲ ਹਨਾ ਆਪਣੇ ਸਭਿਆਚਾਰ ਦੇ ਨਾਲ ਆਪਣੇ ਲੋਕਾਂ ਦੇ ਨਾਲ ਜੁੜਨ ਦੀ ਲੋੜ ਹੈ, ਕਿਉਂਕਿ ਸਮਾਜ ਦੇ ਵਿਚ ਸਭ ਤੋਂ ਜ਼ਿਆਦਾ ਅੱਜ ਜੇ ਲੋੜ ਹੈ ਸਮਾਜ ਨੂੰ ਸੰਗਠਿਤ ਕਰਨ ਦੀ,
1: ਬਿਲਕੁਲ
0: ਹਨਾ। ਸੋ ਇਸ ਕਰਕੇ ਕਮਲ ਜੀ ਦਾ ਵੀ ਵਿਚਾਰ ਇਹੀ ਬਣਿਆ ਵੀ ਮੈਂ ਜਾ ਕੇ ਦੇਖੋ ਆਪਣੇ ਪਿੰਡ ਜਾਵਾਂ, ਆਪਣੇ ਲੋਕਾਂ ਚ ਬੈਠਾਂ, ਆਪਣੀਆਂ ਗੱਲਾਂ ਬਾਤਾਂ, ਉਹਦਾ ਜਿਹੜਾ ਇੱਕ ਕਹਿੰਦੇ ਨੇ ਕਿ ਆਨੰਦ ਹੀ ਹੋਰ ਹੁੰਦਾ।
2: ਬਿਲਕੁਲ ਠੀਕ ਗੱਲ ਹੈ ਜੀ, ਸਿਆਣਿਆਂ ਨੇ ਕਿਹਾ ਵੀ ਹੈ ਵੀ ਜੋ ਸੁੱਖ ਛੱਜੂ ਦੇ ਚਵਾਰੇ ਨਾ ਬਲਖ ਨਾ ਬਖਾਰੇ।
0: ਸਹੀ ਗੱਲ, ਅਗਰ ਤੁਰਜਾ ਬਰਮਾ ਨੂੰ ਲੇਖ ਜਾਣਗੇ ਨਾਲ। ਅੱਛਾ ਇਹ ਲੇਖਾਂ ਦੀ ਜਿਹੜੀ ਗੱਲ ਹੈ ਨਾ, ਬੰਦਾ ਜਿੱਥੇ ਮਰਜ਼ੀ ਚੱਲਿਆ ਜਾਵੇ ਜੇ ਲੇਖਾਂ ਦੇ ਵਿਚ ਧੱਕੇ ਹੈ ਨਾ ਤਾਂ ਫਿਰ ਧੱਕੇ ਹੀ ਧੱਕੇ ਹੈ,
1: ਬਿਲਕੁਲ
2: ਬਿਲਕੁਲ।
0: ਸੋ ਇਸ ਕਰਕੇ ਇਹ ਕਿਤੇ ਨਾ ਕਈ ਵਾਰੀ ਅਸੀਂ ਧੱਕਾ ਜਿਹੜਾ ਕਰਦੇ ਹਾਂ ਸਾਨੂੰ ਜਿਹੜੀ ਆਵਾਜ਼ ਹੈ ਨਾ ਉਹ ਆ ਰਹੀ ਹੁੰਦੀ ਹੈ ਕਿ ਯਾਰ ਸਾਨੂੰ ਇਸ ਦਿਸ਼ਾ ਵੱਲ ਨਹੀਂ ਜਾਣਾ ਚਾਹੀਦਾ, ਪਰ ਅਸੀਂ ਫਿਰ ਵੀ ਜ਼ਿੱਦ ਕਰਦੇ ਹਾਂ, ਅਸੀਂ ਜਾਣੇ ਹਾਂ ਤੇ ਫਿਰ ਬਾਅਦ ਦੇ ਵਿਚ ਪਛਤਾਉਂਦੇ ਹਾਂ।
1: ਬਿਲਕੁਲ।
0: ਸੋ ਜ਼ਿੰਦਗੀ ਦੇ ਵਿਚ ਨਾ ਜਿੱਦਾਂ ਕਹਿੰਦੇ ਕਿ ਮਾਲਕ ਨੇ ਐਸੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਸਮਝਣਾ ਬੜਾ ਔਖਾ ਹੈ, ਹਰ ਬੰਦੇ ਨਾਲ ਹਰ ਮਨੁੱਖ ਨਾਲ ਇੱਕ ਕੋਈ ਵੀ ਜਦੋਂ ਕੰਮ ਕੋਈ ਵੀ ਆਪਾਂ ਫੈਸਲਾ ਦਿੰਦੇ ਇੱਕ ਆਵਾਜ਼ ਤੁਹਾਨੂੰ ਆ ਕੇ ਦੱਸਦੀ ਹੈ ਕਿ ਠੀਕ ਹੈ ਜਾਂ ਗਲਤ ਹੈ।
2: ਬਿਲਕੁਲ ਸਹੀ,
0: ਤੁਹਾਨੂੰ ਇਹ ਕਰਨਾ ਚਾਹੀਦਾ ਜਾਂ ਤੁਹਾਨੂੰ ਨਹੀਂ ਕਰਨਾ ਚਾਹੀਦਾ।
1: ਸਹੀ ਗੱਲ ਹੈ,
0: ਜਿਹੜਾ ਤਾਂ ਸਿਆਣਾ ਬੰਦਾ ਸੂਝਵਾਨ ਉਹ ਤਾਂ ਕਹਿੰਦਾ ਯਾਰ ਜੇ ਮੈਨੂੰ ਕਿਤੇ ਨਾ ਕਿਤੇ ਜਦਾਂ ਕਹਿੰਦੇ ਸ਼ੰਸ਼ਾ ਜਾਂ ਸ਼ੱਕ ਦੀ ਗੁੰਜਾਇਸ਼ ਹੈ ਨਾ ਤੇ ਉਦੋਂ ਤੱਕ ਸ਼ੁਰੂਆਤ ਨਾ ਕਰੋ।
1: ਸਹੀ ਗੱਲ,
0: ਜਦ ਤੱਕ ਤੁਸੀਂ ਪੱਕੇ ਪੈਰੀ ਨਹੀਂ ਹੁੰਦੇ। ਸੋ ਇਸ ਕਰਕੇ ਜਦੋਂ ਸਾਰੇ ਸੰਸ਼ੇ ਸਾਰੇ ਸ਼ੱਕ ਸਾਰੇ ਸੋਭੇ ਖਤਮ ਹੋ ਜਾਣ ਫਿਰ ਆਪਾਂ ਨੂੰ ਅਗਾਂਹ ਤੁਰਨਾ ਚਾਹੀਦਾ, ਕਿਉਂ ਕਮਲ ਜੀ?
2: ਬਿਲਕੁਲ ਠੀਕ ਹੈ ਜੀ, ਪਰ ਕਰੀਏ ਕੀ, ਮਾੜੇ ਸਲਾਹਕਾਰ ਮਾਰ ਡੂਬਦੇ ਆ।
0: ਸਲਾਹਕਾਰ ਹੋਣਾ ਚਾਹੀਦਾ ਪਰ ਮਾੜਾ ਸਲਾਹਕਾਰ ਜਿੱਦਾਂ ਇਹਨਾਂ ਨੇ ਕਿਹਾ, ਉਹ ਕਰਨੀ ਤਾਂ ਆਪਾਂ ਖੇਤੀਬਾੜੀ ਹੈ।
1: ਸਹੀ ਗੱਲ ਹੈ ਜੀ,
0: ਤੇ ਸਲਾਹ ਆਪਾਂ ਕਿਸੇ ਜਾ ਕੇ ਐਸੇ ਬੰਦੇ ਦੀ ਲਈਏ ਵੀ ਜਿਹਨੂੰ ਖੇਤੀਬਾੜੀ ਦਾ ਗਿਆਨ ਹੀ ਹੈ ਨੀ, ਤੇ ਫਿਰ ਤੁਹਾਡੀ ਬੇੜੀ ਡੁੱਬੂਗੀ ਨੀ ਤੇ ਹੋਰ ਕੀ ਹੋਊਗੀ?
1: ਸਹੀ ਗੱਲ, ਬਿਲਕੁਲ।
0: ਹੁਣ ਖੇਤੀਬਾੜੀ ਤਾਂ ਐਸਾ ਵਿਸ਼ਾਲ ਵਿਸ਼ਾ ਹੈ ਜਿਹਦੇ ਚ ਅਲੱਗ ਅਲੱਗ ਵਿਸ਼ਿਆਂ ਨਾਲ ਜੁੜੇ ਅਲੱਗ ਅਲੱਗ ਮਾਹਿਰ ਨੇ, ਆਪਣੇ ਇਸ ਮੰਚ ਤੋਂ ਵੀ ਹਰ ਵਿਸ਼ਾ ਜਿਹੜਾ ਹੈ ਮਾਹਰ ਆਉਂਦੇ ਆ ਜਾਣਕਾਰੀ ਦਿੰਦੇ ਹੈ। ਉਹ ਮਕਸਦ ਔਰ ਮਤਲਬ ਸਾਡਾ ਇਹੀ ਹੈ ਵੀ ਉਹਨਾਂ ਤੱਕ ਸਹੀ ਗਿਆਨ ਸਹੀ ਜਾਣਕਾਰੀ ਪਹੁੰਚੇ।
1: ਸਹੀ ਗੱਲ,
0: ਹੁਣ ਤਾਂ ਸੋਸ਼ਲ ਮੀਡੀਆ ਦਾ ਜ਼ਮਾਨਾ ਐਸਾ ਵੀ ਤੁਹਾਨੂੰ ਜੇ ਡਾਕਟਰ ਵਾਲਾ ਕਿਤੇ ਤੁਸੀਂ ਦੱਬ ਲਿਆ ਬਟਨ, ਐਸੇ ਐਸੇ ਡਾਕਟਰ ਮਿਲਦੇ ਆ ਤੇ ਐਸੀ ਐਸੀਆਂ ਸਕੀਮਾਂ ਤੇ ਐਸੀ ਐਸੀਆਂ ਤਰਕੀਬਾਂ ਤੁਹਾਨੂੰ ਦੱਸਣਗੇ, ਇੱਕ ਇੱਕ ਡਾਕਟਰ ਤੁਹਾਨੂੰ ਸਾਰੀਆਂ ਬਿਮਾਰੀਆਂ ਦਾ ਹੱਲ ਕਰ ਦਿੰਦੇ ਹੈ ਕਿ ਨਹੀਂ? ਸੋ ਇਸ ਕਰਕੇ ਇਹੋ ਜਿਹੇ ਡਾਕਟਰਾਂ ਤੋਂ ਆਪਾਂ ਨੂੰ ਸੁਚੇਤ ਰਹਿਣਾ। ਬਾਕੀ ਕਮਲ ਜੀ ਹੁਣ ਤੁਸੀਂ ਏਦਾਂ ਬੈਠਕ ਦੇ ਵਿਚ ਆਇਆ ਜਾਇਆ ਕਰਨਾ ਹੈ, ਹਾਜ਼ਰੀਆਂ ਲਵਾਉਂਦੇ ਰਹਿਣਾ ਹੈ, ਕਿਉਂਕਿ ਇਹ ਜਿਹੜੀ ਰਵਾਇਤ ਹੈ ਨਾ ਇਹਨੂੰ ਆਪਾਂ ਕਾਇਮ ਰੱਖਣਾ ਸਾਡੇ ਲਈ ਬੜਾ ਜ਼ਰੂਰੀ ਹੈ। ਇਹੀ ਸਾਡੇ ਪਿੰਡਾਂ ਦੀ ਸ਼ਾਨ ਹੈ, ਇਹੀ ਸਾਡੇ ਪਿੰਡਾਂ ਦਾ ਮਾਣ ਹੈ। ਲੋਕ ਬੋਲ ਗਾਉਣ ਦੇ ਲਾਉਂਦੇ ਆ,
1: ਸੁਣਾ ਦਿਓ ਜੀ।
2: ਆਓ ਜੀ।

0: ਨਾਲ ਹੋਣ ਲੱਗ ਪਿਆ। ਜੇ ਆਪਾਂ ਦੇਖੀਏ ਜਿਹੜਾ ਬਦਲਾਵ ਆਇਆ ਇਹਨੂੰ ਕਿਸ ਤਰ੍ਹਾਂ ਆਪਾਂ ਲੈਂਦੇ ਹੈਗੇ ਹਾਂ, ਜਾਂ ਕਿਸਾਨ ਵੀਰ ਕਿਸ ਤਰੀਕੇ ਨਾਲ ਸੋਚਦਾ ਹੈ ਕਿ ਇਹ ਜਿਹੜਾ ਬਦਲਾਵ ਇਕਦਮ ਆਇਆ ਹੈ ਕਿੰਨਾ ਕੁ ਅਸਰ ਜਿਹੜਾ ਇਹਦੇ ਆਪਾਂ ਖੇਤੀਬਾੜੀ ਉੱਪਰ ਮਹਿਸੂਸ ਕੀਤਾ ਗਿਆ ਇਹਦਾ।
1: ਹਾਂ ਠੀਕ ਹੈ ਸੰਧੂ ਸਾਹਿਬ, ਤੁਸੀਂ ਬਹੁਤ ਹੀ ਵਧੀਆ ਇਹ ਖੇਤੀ ਮਸ਼ੀਨਰੀ ਦੇ ਸਬੰਧਤ ਜੋ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਹੈ ਮੇਰੇ ਨਾਲ, ਇਹਦੇ ਵਿੱਚ ਇਸ ਤਰ੍ਹਾਂ ਕਿ ਜਿਸ ਤਰ੍ਹਾਂ ਅਸੀਂ ਬਹੁਤ ਪੁਰਾਣੇ ਸਮੇਂ ਤੋਂ ਖੇਤੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਕਿਸਾਨ ਵੀਰ ਕਰਦੇ ਆ ਰਹੇ ਆ, ਸਾਡੇ ਪੁਰਖੇ ਉਹ ਕਰਦੇ ਆ ਰਹੇ ਆ। ਰਵਾਇਤੀ ਸੰਦ ਸੀਗੀ ਜਿਹਦੇ ਵਿੱਚ ਅਸੀਂ ਬਲਦਾਂ ਦੇ ਨਾਲ ਛੋਟੇ ਛੋਟੇ ਸੰਦਾਂ ਦੇ ਨਾਲ ਇਹ ਖੇਤੀ ਜਿਹੜੀ ਆ ਉਹ ਸਾਡੇ ਪੁਰਾਣੇ ਬਜ਼ੁਰਗ ਜਿਹੜੇ ਕਰਦੇ ਆ ਰਹੇ ਆ। ਉਸ ਤੋਂ ਬਾਅਦ ਸੰਨ 60 ਦੇ ਵਿੱਚ ਆ ਕੇ 70 ਤੋਂ ਬਾਅਦ ਟਰੈਕਟਰ ਜਿਹੜੇ ਆ ਉਹ ਥੋੜੇ ਕਿਸਾਨਾਂ ਦੇ ਕੋਲ ਆਏ, ਪ੍ਰਚਲਿਤ ਹੋਏ। ਕਿਸਾਨਾਂ ਨੇ ਉਹਨਾਂ ਦੇ ਨਾਲ ਜਿਹੜੇ ਰਵਾਇਤੀ ਸੰਦ ਸੀਗੇ ਟਿਲਰ ਆ, ਛੋਟੇ ਛੋਟੇ ਡਿੱਲਾਂ ਸੀਗੀਆਂ, ਤਵੀਆਂ ਸੀਗੀਆਂ, ਸੁਹਾਗੇ ਸੀਗੇ, ਛੋਟੇ ਛੋਟੇ ਸੰਦ ਜਿਹੜੇ ਉਹ ਟਰੈਕਟਰਾਂ ਚੱਲਣ ਵਾਲੇ ਜਿੰਨੇ ਕੁ ਉਸ ਸਮੇਂ ਦੇ ਨਾਲ ਟਕਨੀਕਾਂ ਬਣੇ ਸੀਗੇ, ਅਸੀਂ ਉਹਨਾਂ ਦੀ ਵਰਤੋਂ ਕਰਕੇ ਜਿਹੜੀ ਆ ਉਹ ਆਪਣੀ ਖੇਤੀ ਦਾ ਜਿਹੜਾ ਕੰਮ ਸੀਗਾ ਬੜੇ ਤਰੀਕੇ ਦੇ ਨਾਲ ਟਰੈਕਟਰ ਨਾਲ ਕਰਦੇ ਆ ਰਹੇ ਆ। ਹੁਣ ਜਿਹੜਾ ਸਮਾਂ ਆਉਣ ਵਾਲਾ ਸਮਾਂ ਜਿਹੜਾ 2000 ਚੇਂਜ ਹੋਇਆ ਵਾ, ਸੈਂਚਰੀ ਚੇਂਜ ਹੋਈ ਆ, ਇਹਦੇ ਵਿੱਚ ਬਹੁਤ ਹੀ ਆਧੁਨਿਕ ਖੇਤੀ ਮਸ਼ੀਨਰੀ ਜਿਹੜੀ ਆ ਸਾਡੇ ਕੋਲ ਇੱਥੇ ਉਪਲਬਧ ਆ, ਔਰ ਬਹੁਤ ਹੀ ਵਧੀਆ ਮਸ਼ੀਨਰੀ, ਔਰ ਘੱਟੋ ਘੱਟ ਵਹਾਈ ਵਾਸਤੇ ਉਹਦਾ ਤੇਲ ਖਰਚਾ ਵੀ ਬਚੇ, ਸੋਇਲ ਹੈਲਥ ਜਿਹੜੀ ਆ ਉਹਦੀ ਠੀਕ ਰਹੇ, ਇਸ ਤਰ੍ਹਾਂ ਦੀ ਮਸ਼ੀਨ। ਪਾਣੀ ਦੀ ਜਿਹੜੀ ਸੇਵਿੰਗ ਆ, ਕਿਉਂਕਿ ਪਾਣੀ ਦਾ ਇੱਕ ਬੜਾ ਵੱਡਾ ਮਸਲਾ ਬਣਿਆ ਹੋਇਆ ਵਾ ਕਿ ਪਾਣੀ ਸਾਡੇ ਕੋਲ ਬੜੀ ਰਫ਼ਤਾਰ ਤਰ੍ਹਾਂ ਨੀਚੇ ਜਿਹੜਾ ਥੱਲੇ ਜਾ ਰਿਹਾ, ਉਹਦੇ ਵਾਸਤੇ ਸਾਡੇ ਕੋਲ ਜਿਹੜੀ ਨਵੀਂ ਖੇਤੀ ਮਸ਼ੀਨਰੀ ਆ ਬਹੁਤ ਸਾਰੀ ਜਿਹੜੀ 2000 ਤੋਂ ਬਾਅਦ ਸਾਡੇ ਕੋਲ ਇੰਟਰੋਡਿਊਸ ਹੋਈ ਆ। ਸੋ ਇੱਥੇ ਇਹ ਵੀ ਮੈਂ ਕਹਿਣਾ ਚਾਹਾਂਗਾ ਕਿ ਸਾਰੇ ਦੇਸ਼ ਦੇ ਵਿੱਚ ਸਭ ਤੋਂ ਵੱਧ ਜੋ ਸਰਮਾਇਆ ਕਿਸਾਨਾਂ ਨੇ ਇਹ ਖੇਤੀ ਮਸ਼ੀਨਰੀ ਤੇ ਲਾਇਆ ਆ, ਤੇ ਖੇਤੀ ਮਸ਼ੀਨਰੀ ਸੱਜੀ ਵਰਤੋਂ ਕਰਨੀ ਬਹੁਤ ਜ਼ਰੂਰੀ ਆ। ਉਹਨਾਂ ਖੇਤੀ ਮਸ਼ੀਨਰੀ ਦਾ ਫਾਇਦਾ ਲੈਣਾ ਤੇ ਉਹਨੂੰ ਵਰਤੋਂ ਕਰਨੀ, ਔਰ ਵਰਤੋਂ ਕਰਨ ਤੋਂ ਬਾਅਦ ਫਿਰ ਉਹਨਾਂ ਦੀ ਸੇਵਾ ਸੰਭਾਲ ਵੀ ਕਰਨੀ, ਇਹ ਬਹੁਤ ਜ਼ਰੂਰੀ ਆ। ਕਿਉਂਕਿ ਕਈ ਵਾਰੀ ਕਿਸਾਨ ਜਿਹੜੇ ਆ ਵੀਰ ਜਿਹੜੇ ਆ ਉਹ ਖੇਤੀ ਦੇ ਸੰਦ ਵਰਤ ਲੈਂਦੇ ਆ, ਪਰ ਉਹਨਾਂ ਨੂੰ ਪ੍ਰੋਪਰ ਸੰਭਾਲਣਾ, ਸਾਫ਼ ਕਰਕੇ ਸ਼ੈੱਡ ਥੱਲੇ ਰੱਖਣਾ, ਫਿਰ ਉਹਦੀਆਂ ਸਾਰੇ ਜਿਹੜੇ ਕੰਪੋਨੈਂਟਸ ਜਿੱਥੇ ਜਿੱਥੇ ਗਰੀਸ ਲੱਗਣੀ ਆ ਪੁਰਜੇ ਹੁੰਦੇ ਆ, ਜਾਂ ਉਹਦੇ ਡੈਲਾਂ ਨੇ, ਜਿਸ ਤਰ੍ਹਾਂ ਉਹਨਾਂ ਦੇ ਵਿੱਚ ਆਪਣਾ ਸੀਡ ਵਾਲੇ ਜਿਹੜੇ ਡਰਮ ਬੋਕਸ ਹੁੰਦੇ ਨੇ ਉਹਦੇ ਵਿੱਚ ਜਿਸ ਤਰ੍ਹਾਂ ਆਪਾਂ ਗਰਾਰੀ ਲੱਗੀ ਹੁੰਦੀ ਉਹਨੂੰ ਜਿਹੜਾ ਕਿ ਥੱਲੇ ਰੈਗੂਲੇਟ ਕਰਦਾ ਬੀਜ ਨੂੰ ਜਾਂ ਖਾਦ ਨੂੰ, ਉਹਦੇ ਨਾਲ ਜਿਸ ਤਰ੍ਹਾਂ ਬੀਜ ਪਾਉਣਾ ਹੁੰਦਾ ਉਹਨੂੰ ਸਾਫ਼ ਕਰਨਾ, ਫਿਰ ਹਰ ਤਰ੍ਹਾਂ ਜਿੱਦਾਂ ਕਿ ਮਿੱਟੀ ਲੱਗੀ ਹੁੰਦੀ ਹੈ ਜਿਸ ਤਰ੍ਹਾਂ ਬਰਸਾਤਾਂ ਦੇ ਵਿੱਚ ਬਾਰਿਸ਼ਾਂ ਆ ਜਾਂਦੀਆਂ ਨੇ, ਇਹਨਾਂ ਤੋਂ ਬਚਾਉਣਾ। ਸੋ ਇਹ ਖੇਤੀ ਮਸ਼ੀਨਰੀ ਜਿਹੜੀ ਆ ਬਹੁਤ ਮਹਿੰਗੀ ਆ, ਤੇ ਇਹਨੂੰ ਸਰਕਾਰ ਜਿਹੜੀ ਆ ਪੰਜਾਬ ਸਰਕਾਰ ਜਿਹੜੀ ਭਾਰਤ ਸਰਕਾਰ ਦੀ ਸਾਡਾ ਸਬਸਿਡੀ ਦੇ ਰਹੀ ਆ, ਕਿਸਾਨਾਂ ਨੇ ਇਹਦੇ ਬਾਅਦ ਉਤਸ਼ਾਹਿਤ ਵੀ ਬਹੁਤ ਨੇ, ਪਰ ਇਹਨੂੰ ਸੰਭਾਲਣਾ ਵੀ ਬਹੁਤ ਜ਼ਰੂਰੀ ਹੈ।
0: ਅੱਛਾ ਰੰਧਾਵਾ ਜੀ, ਤੁਸੀਂ ਗੱਲ ਕੀਤੀ ਕਿ ਆਧੁਨਿਕ ਖੇਤੀ ਮਸ਼ੀਨਰੀ, ਜਿੱਦਾਂ ਆਪਾਂ ਗੱਲ ਕਰੀਏ ਹੈਪੀ ਸੀਡਰ ਆ ਗਿਆ, ਆਪਣੇ ਕੋਈ ਲੇਜਰ ਲੈਂਡ ਲੈਵਲਰ ਆ ਗਏ, ਕੰਪਿਊਟਰ ਕਰਾਹਾ ਆ ਗਏ, ਜਾਂ ਮਲਟੀਪਰਪਜ ਡਰਿੱਲਾਂ ਆ ਗਈਆਂ, ਬੜੀਆਂ ਮਹਿੰਗੀਆਂ ਨੇ।
1: ਹਾਂਜੀ,
0: ਤੇ ਹਰੇਕ ਕਿਸਾਨ ਵੀਰ ਨਾ ਤਾਂ ਇਹਨੂੰ ਕੀ ਕਹਿੰਦੇ ਆ ਅਫੋਰਡ ਕਰ ਸਕਦਾ ਹੈਗਾ,
1: ਹਾਂਜੀ,
0: ਨਾ ਹੀ ਮਹਿਕਮਾ ਵੀ ਸਿਫਾਰਿਸ਼ ਕਰਦਾ ਹੋਣਾ ਵੀ ਹਰ ਜ਼ਿੰਮੀਦਾਰ ਲਵੇ।
1: ਹਾਂਜੀ,
0: ਸੋ ਪਹਿਲਾਂ ਤਾਂ ਗੱਲ ਆ ਜਾਂਦੀ ਕਿ ਚੋਣ ਕਰਨੀ,
1: ਹਾਂਜੀ,
0: ਕਿ ਕਿਸ ਤਰੀਕੇ ਨਾਲ ਤੁਸੀਂ ਕਿਸਾਨ ਵੀਰ ਨੂੰ ਇਹ ਸਲਾਹ ਦਿੰਦੇ ਹੋ ਵੀ ਕਿਹੜੀ ਮਸ਼ੀਨਰੀ ਵੱਲ ਜਾਏ ਤਾਂ ਕਿ ਉਹ ਸਾਰਾ ਸਾਲ ਘੱਟ ਤੋਂ ਘੱਟ ਲਾਗਤ ਨਾਲ ਇਹ ਤੇ ਵਧੀਆ ਫਾਇਦਾ ਉਹਨੂੰ ਦੇ ਸਕਦੀ ਹੋਵੇ।
1: ਹਾਂ ਬਿਲਕੁਲ ਸੰਧੂ ਸਾਹਿਬ, ਸਭ ਤੋਂ ਵੱਡਾ ਜਿਹੜੀ ਗੱਲ ਆ ਕਿ ਸਾਡਾ ਪ੍ਰਾਈਮ ਮੂਵਰ ਜਿਹੜਾ ਖੇਤੀ ਮਸ਼ੀਨਰੀ ਦਾ ਉਹ ਹੈ ਟਰੈਕਟਰ। ਜੋ ਟਰੈਕਟਰ ਆ ਉਹਦੇ ਨਾਲ ਸਾਨੂੰ ਜਿਹੜਾ ਅਸੀਂ ਜੋ ਅੰਕੜੇ ਬਣਾਏ ਹੋਏ ਆ ਕਿ 1000 ਘੰਟਾ ਜਿਹੜਾ ਉਹ ਸਾਲ ਦਾ ਘੱਟੋ ਘੱਟ ਟਰੈਕਟਰ ਨੂੰ ਚੱਲਣਾ ਚਾਹੀਦਾ ਤਾਂ ਸਾਡਾ ਉਹ ਲਾਹੇਵੰਦ ਆ।
0: ਠੀਕ ਹੈ,
1: ਔਰ ਮੈਂ ਇੱਥੇ ਇਹ ਦੱਸ ਦੇਵਾਂ ਕਿ ਖੇਤੀ ਮਸ਼ੀਨ ਨੂੰ ਜਿੰਨਾ ਵੀ ਅਸੀਂ ਚਲਾਵਾਂਗੇ ਉਹਦਾ ਤੇਲ ਪਾਣੀ ਪਾ ਕੇ ਵਧੀਆ ਕਰ ਗਰੀਸ ਦੇ ਕੇ ਜਿਤਨਾ ਵੀ ਆਪਾਂ ਨੂੰ ਵਧੀਆ ਤਰੀਕੇ ਨਾਲ ਉਹਨੂੰ ਸੰਭਾਲ ਕੇ ਚਲਾਵਾਂਗੇ ਉਹਦੇ ਚੱਲਣ ਦੇ ਨਾਲ ਉਹਨੂੰ ਕੋਈ ਫਰਕ ਨਹੀਂ ਪੈਂਦਾ।
0: ਠੀਕ ਹੈ,
1: ਹੁਣ ਪੂਰੀ ਤਰ੍ਹਾਂ ਚਲਾਓ ਔਰ ਉਹਦਾ ਪੂਰੀ ਤਰ੍ਹਾਂ ਸਾਂਭ ਸੰਭਾਲ ਰੱਖ ਕੇ ਉਹਨੂੰ ਤੁਸੀਂ ਵਰਤੋਂ ਕਰੋ, ਤੇ ਜਦੋਂ ਅਸੀਂ ਉਹਨੂੰ ਰੱਖ ਦਿੰਦੇ ਹਾਂ, ਸਟੋਰ ਕਰ ਦਿੰਦੇ ਹਾਂ ਜਾਂ ਕਿਤੇ ਲਾ ਦਿੰਦੇ ਹਾਂ, ਉਦੋਂ ਹੀ ਜਦੋਂ ਬਰਸਾਤਾਂ ਦੇ ਵਿੱਚ ਜਾਂ ਕਿਤੇ ਨਾ ਸੰਭਾਲ ਕੀਤੀ ਉਦੋਂ ਹੀ ਮਸ਼ੀਨ ਜਿਹੜੀ ਖਰਾਬ ਹੁੰਦੀ ਆ। ਸੋ ਟਰੈਕਟਰ ਦੇ ਨਾਲ ਸਾਡੇ ਕੋਲ ਬਹੁਤ ਸਾਰੀਆਂ ਖੇਤੀ ਮਸ਼ੀਨਾਂ, ਜਿਸ ਤਰ੍ਹਾਂ ਉਦੋਂ ਖੇਤੀ ਮਸ਼ੀਨ ਜਿਸ ਤਰ੍ਹਾਂ ਤੁਸੀਂ ਨਾਂ ਲਿਆ ਲੇਜ਼ਰ ਲੈਣ ਲਾ ਲਓ ਕਰਾਹਾ, ਜਿਹੜਾ ਕਿ ਲੇਜ਼ਰ ਦੇ ਨਾਲ ਚੱਲਦਾ ਔਰ ਬਹੁਤ ਹੀ ਵਧੀਆ ਲੋਕਾਂ ਨੇ ਅਡੋਪਟ ਕੀਤਾ, ਔਰ ਮੈਨੂੰ ਇਹ ਗੱਲ ਕਹਿਣ ਤੇ ਖੁਸ਼ੀ ਹੁੰਦੀ ਆ ਕਿ ਕਾਫੀ ਅਸੀਂ ਪਿਛੜ ਗਏ ਸੀ, ਕਾਫੀ ਲਾਗੇ ਆਂਢ ਗੁਆਂਢ ਦੇ ਦੇਸ਼ਾਂ ਦੇ ਵਿੱਚ ਸਾਡੀ ਲੇਜ਼ਰ ਲੈਣ ਮਸ਼ੀਨ ਜਿਹੜੀ ਪਹਿਲਾਂ ਪ੍ਰਚਲਿਤ ਹੋ ਚੁੱਕੀ ਸੀ, ਅਸੀਂ ਥੋੜਾ ਜਿਹਾ ਪਿੱਛੋਂ ਲੱਗਿਆ, ਪਰ 2006-07 ਤੋਂ ਇਹ ਕੰਮ ਸ਼ੁਰੂ ਹੋਇਆ ਔਰ ਹੁਣ ਇਸ ਵੇਲੇ ਬਹੁਤ ਹੀ ਵਧੀਆ ਜਿਹੜਾ ਇਹਦਾ ਲੇਜ਼ਰ ਲੈਵਲ ਦਾ, ਮੈਂ 70% ਜਿਹੜਾ ਏਰੀਆ ਪੰਜਾਬ ਦਾ ਅਸੀਂ ਲੇਜ਼ਰ ਲੈਵਲ ਦੇ ਨਾਲ ਵਾਈਜ਼ ਹੋ ਗਿਆ, ਉਹਨੂੰ ਪੱਧਰਾ ਕਰ ਲਿਆ।
0: ਠੀਕ ਹੈ,
1: ਸੋ ਕਿਸਾਨਾਂ ਨੇ ਬਹੁਤ ਅਡੋਪਟ ਕੀਤਾ, ਬੜੀ ਅੱਛੀ ਗੱਲ ਆ ਕਿ ਜਿਹੜਾ ਪਾਣੀ ਆ ਜਿਸ ਤਰ੍ਹਾਂ ਬੜੀ ਰਫ਼ਤਾਰ ਨੀਚੇ ਜਾ ਰਿਹਾ ਅੱਜ ਕੱਲ੍ਹ ਝੋਨੇ ਦਾ ਸੀਜ਼ਨ ਆ, ਸਾਨੂੰ ਪਤਾ ਲੱਗ ਜਾਂਦਾ ਕਿ ਸਾਨੂੰ ਕਿੰਨੇ ਪਾਣੀ ਦੀ ਲੋੜ ਆ ਔਰ ਸਾਰਾ ਇੱਕ ਇੱਕ 2-2 ਇੰਚ ਦੇ ਵਿੱਚ ਪਾਣੀ ਲਾ ਕੇ ਅਸੀਂ ਬਿਲਕੁਲ 15 ਪਾਣੀ ਜਿਹੜਾ ਉਹਦੇ ਨਾਲ ਲਾ ਸਕਦੇ ਹਾਂ
0: ਠੀਕ ਹੈ
1: ਲਾਲ ਕਰਕੇ ਧਰਦੀ। ਇਸੇ ਤਰ੍ਹਾਂ ਸਾਡੇ ਕੋਲ ਹੋਰ ਖੇਤੀ ਮਸ਼ੀਨ ਰੋਟਾਵੇਟਰ ਮਸ਼ੀਨ ਆ ਉਹਦੇ ਨਾਲ ਅਸੀਂ ਬੜੇ ਸੋਹਣੇ ਜਿਹੜੇ ਘੱਟੋ ਘੱਟ ਜਿਹੜੀ ਤਿਲਜ ਆ ਉਹ ਕਰਕੇ ਉਹਦੇ ਖਰਚਾ ਘਟਾ ਕੇ 1-2 ਮਹੀਨੇ ਦੇ ਨਾਲ ਹੀ ਅਸੀਂ ਖੇਤ ਆ ਕਿਸੇ ਫਸਲ ਨੂੰ ਬੀਜਣ ਵਾਸਤੇ ਅਸੀਂ ਤਿਆਰ ਕਰ ਸਕਦੇ ਹਾਂ। ਸੋ ਇਹ ਚੀਜ਼ਾਂ ਜਿਹੜੀਆਂ ਨਵੀਆਂ ਆਈਆਂ ਨੇ ਇਹ ਲੋਕਾਂ ਨੇ ਇਹ ਕਿਸਾਨਾਂ ਨੇ ਬਹੁਤ ਇਹਨਾਂ ਚੀਜ਼ਾਂ ਨੂੰ ਅਡੋਪਟ ਕੀਤਾ ਔਰ ਇਹਨਾਂ ਵੱਲ ਆਏ ਨੇ। ਸੋ ਇਸ ਤਰ੍ਹਾਂ ਮਲਟੀਪਰਪਜ ਪਲਾਂਟਰ ਨੇ ਕਈ ਤਰ੍ਹਾਂ ਦੀਆਂ ਫਸਲਾਂ ਜਿਸ ਤਰ੍ਹਾਂ ਸਬਜ਼ੀਆਂ ਬੀਜੀਆਂ ਨੇ ਹੋਰ ਕੁਛ ਕੁਛ ਫਸਲਾਂ ਬੀਜੀਆਂ ਨੇ ਉਹਦੇ ਲਈ ਮਲਟੀ ਕਰੋਪ ਪਲਾਂਟਰ ਵੀ ਅਸੀਂ ਉਹ ਬਣਾ ਕੇ ਜਿਹੜੇ ਉਹ ਦੇ ਰਹੇ ਔਰ ਪੰਜਾਬ ਸਰਕਾਰ ਨੂੰ ਸਬਸਿਡੀ ਜਿਹੜੀ ਆ ਉਹ ਭਾਰਤ ਸਰਕਾਰ ਸਦਾ ਨਾਲ ਇੱਥੇ ਪ੍ਰੋਵਾਈਡ ਕਰ ਰਹੀ
0: ਹੈ।
1: ਹਾਂਜੀ
0: ਅੱਛਾ ਗੱਲ ਆ ਜਾਂਦੀ ਕਿ ਸੰਭਾਲ ਜਿਹਦਾ ਹੁਣ ਬਾਰਿਸ਼ਾਂ ਦਾ ਮੌਸਮ ਹੈ।
1: ਹਾਂਜੀ
0: ਇੱਕ ਤਰ੍ਹਾਂ ਕਿ ਚਲੋ ਜੇ ਚੱਲ ਰਹੀ ਹੈਗੀ ਆ ਸੰਭਾਲ ਹੋ ਜਾਂਦੀ ਹੈ।
1: ਹਾਂਜੀ
0: ਕੁਛ ਹੁੰਦੀ ਕਿ ਆਪਾਂ ਨੇ ਸਿਰਫ ਸੀਜ਼ਨਲ ਹੀ ਵਰਤਣੀ ਆ ਕਿ ਬਾਅਦ ਫਿਰ ਉਹਨੇ ਉਸ ਅਗਲੇ ਸੀਜ਼ਨ 'ਚ ਕੰਮ ਆਉਣਾ ਹੈਗਾ।
1: ਬਿਲਕੁਲ
0: ਉਹਦੇ ਵੱਲ ਕਿਸ ਤਰੀਕੇ ਨਾਲ ਤਵੱਜੋ ਦੇਣ ਦੀ ਲੋੜ ਹੈਗੀ ਹੈ ਇਸ ਸੀਜ਼ਨ ਦੇ ਵਿੱਚ?
1: ਹਾਂ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਬਰਸਾਤਾਂ ਦਾ ਸੀਜ਼ਨ ਜਿਹੜਾ ਹੁਣ ਇਹਦੇ ਵਿੱਚ ਜਿਹੜੀ ਤੇ ਖੇਤੀ ਮਸ਼ੀਨਰੀ ਅਸੀਂ ਹੁਣ ਆ ਝੋਨੇ ਦੇ ਸੀਜ਼ਨ ਦੇ ਵਿੱਚ ਜਾਂ ਉਧਰ ਮਾਲਵੇ 'ਚ ਜਿਹੜੀ ਆਪਾਂ ਮਸ਼ੀਨਰੀ ਕਾਟਨ ਦੇ ਵਿੱਚ ਵਰਤੀ ਸੀਗੀ ਜਾਂ ਵਰਤ ਰਹੇ ਹਾਂ ਕਿਤੇ ਕੋਈ ਫਸਲ ਹੋਰ ਬੀਜ ਰਹੇ ਹਾਂ ਖਾਸ ਕਰ ਜਿਹੜੀ ਝੋਨੇ ਵਾਲੀ ਸਾਰੀ ਮਸ਼ੀਨ ਜਿਹੜੀ ਬਿਜਾਈ ਤੋਂ ਬਾਅਦ ਜਿਹੜੇ ਰੋਟਾਵੇਟਰ ਮਸ਼ੀਨਾਂ ਨੇ ਸਾਡੀਆਂ ਤਵੀਆਂ ਸਾਡੇ ਜਿਹੜੇ ਟੇਲਰ ਨੇ ਜਾਂ ਹੋਰ ਪਾਵਰ ਹੈਰੋ ਜਾਂ ਹੋਰ ਮਸ਼ੀਨਾਂ ਜਿਹੜੀ ਵਰਤਾਂਗੇ ਅਸੀਂ ਇਹਨਾਂ ਸਾਰਿਆਂ ਨੂੰ ਅਸੀਂ ਬਿਲਕੁਲ ਸਾਫ਼ ਧੋ ਧਾ ਕੇ ਇਹਨੂੰ ਪਾਣੀ ਨਾਲ ਬਿਲਕੁਲ ਸੁਥਰਾ ਕਰਕੇ ਔਰ ਇੱਕ ਉੱਚੀ ਜਗ੍ਹਾ ਤੇ ਸ਼ੈੱਡ ਬਣਾ ਕੇ ਉਹਦੇ ਵਿੱਚ ਖੜਾ ਕਰਨਾ ਚਾਹੀਦਾ। ਉਹਨੂੰ ਜਿੱਥੇ ਵੀ ਸਾਡੇ ਚੱਲਣ ਵਾਲੇ ਪਾਰਟ ਨੇ ਉਹਨਾਂ ਨੂੰ ਸਾਫ਼ ਕਰਕੇ ਉਹਨਾਂ ਦੀ ਗਰੀਸ ਕਰਕੇ ਜਾਂ ਜਿੱਥੇ ਸਾਨੂੰ ਉਹਦਾ ਫਾਲੇ ਆ ਜਿੱਥੇ ਜੰਗਾਲ ਲੱਗਣ ਦੀ ਸੰਭਾਵਨਾ ਬਣਦੀ ਆ ਉਹਨਾਂ ਨੂੰ ਅਸੀਂ ਤੇਲ ਵਗੈਰਾ ਜਿਹੜਾ ਕੋਈ ਵੇਸਟ ਤੇਲ ਹੁੰਦਾ ਮੋਬਾਈਲ ਜਿੱਦਾਂ ਟਰੈਕਟਰ ਤੋਂ ਨਿਕਲ ਆਉਂਦਾ ਉਹ ਲਾ ਕੇ ਰੱਖ ਲਈ ਕਿਉਂਕਿ ਉਹਨੂੰ ਜੰਗਾਲ ਨਾ ਲੱਗੇ।
0: ਠੀਕ ਹੈ।
1: ਜ਼ਿਆਦਾਤਰ ਮਸ਼ੀਨਰੀ ਜਿਹੜੀ ਆ ਇਹ ਜੰਗਾਲ ਦੇ ਨਾਲ ਬਾਹਰ ਬਰਸਾਤਾਂ ਦੇ ਪਈ ਧੂਲ ਮਿੱਟੀ ਦੇ ਨਾਲ ਬਰਸਾਤਾਂ ਨਾਲ ਖਰਾਬ ਹੁੰਦੀ ਆ ਔਰ ਹਮੇਸ਼ਾ ਇਹ ਮਸ਼ੀਨਰੀ ਨੂੰ ਸਾਂਭ ਕੇ ਅੰਦਰ ਰੱਖਣਾ ਚਾਹੀਦਾ। ਔਰ ਮੈਂ ਇੱਥੇ ਬੇਨਤੀ ਇਹ ਵੀ ਕਰਾਂਗਾ ਕਿ ਕਿਸਾਨਾਂ ਨੂੰ ਸੀਜ਼ਨ ਦੇ ਵਿੱਚ ਹੀ ਚੱਲਦੀ ਹੈ ਮਸ਼ੀਨਰੀ ਤੇ ਸਾਰਿਆਂ ਨੂੰ ਇਹ ਮਸ਼ੀਨਰੀ ਇਕੱਲੀ ਇਕੱਲੀ ਲੈਣ ਦੀ ਲੋੜ ਨਹੀਂ ਸੁਸਾਇਟੀਆਂ ਬਣਾ ਕੇ ਗਰੁੱਪ ਬਣਾ ਕੇ ਖੇਤੀ ਮਸ਼ੀਨਰੀ ਦਾ ਫਾਇਦਾ ਲੈ ਸਕਦੇ ਆ ਉਹਦੇ ਵਿੱਚ ਸਬਸਿਡੀ ਵੀ ਮਿਲਦੀ ਆ। ਸੋ 2-2, 4-4 ਕਿਸਾਨ ਵੀ ਆਪਸ ਵਿੱਚ ਰਲ ਕੇ ਜੇ ਛੋਟਾ ਜਿਹਾ ਗਰੁੱਪ ਬਣਾ ਲੈਣ ਜਿੱਥੇ ਕਿ ਇਹਨੀ ਸਾਂਝ ਆ ਤਾਂ ਉਹ ਆਪਸ ਵਿੱਚ ਮਿਲ ਕੇ ਵੀ ਉਹ ਚੀਜ਼ ਦਾ ਫਾਇਦਾ ਲੈ ਸਕਦੇ ਆ ਕਿਉਂਕਿ ਆਧੁਨਿਕ ਖੇਤੀ ਮਸ਼ੀਨਰੀ ਦਾ ਹੀ ਆਉਣ ਵਾਲੇ ਸਮੇਂ 'ਚ ਯੁੱਗ ਆ।
0: ਠੀਕ ਹੈ।
1: ਸਾਡਾ ਇਸੇ ਮਸ਼ੀਨਰੀ ਦਾ ਵਰਤੋਂ ਵੀ ਕਰਨੀ ਚਾਹੀਦੀ ਆ ਪਰ ਉਹਨੂੰ ਯੁਗਤ ਬਣਾਉਣੀ ਚਾਹੀਦੀ।
0: ਸੋ ਇਹ ਖੇਤੀ ਸੇਵਾ ਸੈਂਟਰ ਵੀ ਖੋਲ੍ਹ ਸਕਦੇ ਹੈਗੇ ਕੋਈ ਰੋਜ਼ਗਾਰ ਵਧੀਆ ਸਾਧਨ
1: ਸਮੇਂ ਦੇ ਵਿੱਚ ਕੁਛ ਸੈਂਟਰ ਖੋਲ੍ਹੇ ਆ ਉਹ ਬੜੇ ਸਫਲਤਾਪੂਰਵਕ ਚੱਲ ਰਿਹਾ ਔਰ ਫਿਰ ਕੁਛ ਨਾ ਕੁਛ ਕਈ ਵਾਰੀ ਕੋਈ ਸੈਂਟਰ ਆਉਂਦੇ ਕਸਟਮ ਹਾਇਰਿੰਗ ਸਕੀਮ ਆਉਂਦੀ ਸਰਕਾਰ ਦੀ ਉਹ ਕਿਸਾਨਾਂ ਨੂੰ ਇੰਟਰੋਡਿਊਸ ਕਰੀ ਦੀ ਉਹ ਵੀ ਸੈਂਟਰ ਜਿਹੜੇ ਕਸਟਮ ਹਾਇਰਿੰਗ ਲਈ ਸੈਂਟਰ ਜਿਹੜੇ ਖੋਲਦੇ ਫਿਰ ਅਲੱਗ ਅਲੱਗ ਏਰੀਏ ਦੇ ਵਿੱਚ ਉਹ ਆਪਣੇ ਹੁਣ ਕਿਰਾਏ ਦੇ ਉੱਤੇ ਆਪਣੇ ਜਿਹੜੇ ਸੰਦ ਆ ਜਿਹੜੀ ਖੇਤੀ ਮਸ਼ੀਨਰੀ ਆ ਉਹ ਦਿੰਦੇ ਆ।
0: ਅੱਛਾ ਰੰਧਾਵਾ ਜੀ ਇੱਕ ਹੋਰ ਚੀਜ਼ ਦੇਖਣ ਨੂੰ ਮਿਲਦੀ ਜਦੋਂ ਅਸੀਂ ਗੱਲ ਕੀਤੀ ਹੈ ਮਾਲਵਾ ਪੱਟੀ ਵਿੱਚ ਕਾਟਨ ਦੇ ਵਿੱਚ
1: ਹਾਂਜੀ
0: ਜਿਹੜੇ ਸਪਰੇ ਪੰਪ ਹੈਗੇ ਆ
1: ਹਾਂਜੀ
0: ਜਾਂ ਪਾਵਰ ਸਪਰੇ ਵਰਤਦੇ ਹੈਗੇ ਆ
1: ਹਾਂਜੀ
0: ਉਹਨਾਂ ਵੱਲ ਕਿਸ ਤਰੀਕੇ ਨਾਲ ਧਿਆਨ ਦੇਣ ਦੀ ਲੋੜ ਹੈ? ਕਈ ਵਾਰ ਆਪਾਂ ਦੇਖਦੇ ਹਾਂ ਕਿ ਸਪਰੇ ਜੋ ਨਤੀਜੇ ਆਉਣ ਚਾਹੀਦੇ ਨਹੀਂ ਆਉਂਦੇ ਜਾਂ ਕਈ ਵਾਰ 240 ਵਰਤੀ ਸੀ ਜੋ ਗਲਤ ਇਸਤੇਮਾਲ ਹੋ ਗਿਆ ਤਾਂ ਜਾਂ ਵਰਤਿਆ ਗਿਆ ਪੰਪ ਤੇ ਨਤੀਜੇ ਜਿਹੜੇ ਗਲਤ ਨਿਕਲ ਆਉਂਦੇ ਹੈਗੇ।
1: ਸਾਨੂੰ ਸਭ ਬੜੇ ਹੋਏ ਤੁਸੀਂ ਬੜਾ ਵਧੀਆ ਅਹਿਮ ਸਵਾਲ ਕੀਤਾ ਕਿ ਕੱਲਾ ਅਸੀਂ ਪੈਸਟੀਸਾਈਡ ਇਨਸੈਕਟੀਸਾਈਡ ਲੈ ਕੇ ਸਪਰੇ ਆਪਣੇ ਤਰੀਕੇ ਨਾਲ ਕਰਦੇ ਨੇ ਨਾਲ ਹੀ ਸਾਰਾ ਕੰਟਰੋਲ ਨਹੀਂ ਹੋ ਸਕਦਾ। ਪਹਿਲਾਂ ਤਾਂ ਪੰਪ ਦੀ ਚੂਜ਼ ਜਿਹੜੀ ਆ ਉਹ ਕਿਵੇਂ ਸਿਲੈਕਸ਼ਨ ਕਰਨੀ ਹੈ ਕਿਹੜਾ ਪੰਪ ਤੁਹਾਡਾ ਵਧੀਆ ਸਪਰੇ ਕਰਦਾ ਸਪਰੈਡਿੰਗ ਕਿਸ ਤਰ੍ਹਾਂ ਹੋਣੀ ਚਾਹੀਦੀ ਆ ਕਿਸ ਤਰ੍ਹਾਂ ਪੱਤਿਆਂ ਤੇ ਪੈਣਾ ਚਾਹੀਦਾ ਉਹ ਜਿਹੜੀ ਦਵਾਈ ਹੈ ਕਿੱਥੇ ਕਿੱਥੇ ਜਾ ਕੇ ਪੈਣੀ ਚਾਹੀਦੀ ਆ ਔਰ ਕਿਸ ਹਾਈਟ ਤੋਂ ਪੈਣੀ ਚਾਹੀਦੀ ਆ ਉਹਦੇ ਲਈ ਨੋਜ਼ਲ ਕਿਹੜੀ ਵਰਤਣੀ ਹੈ ਅਸੀਂ
0: ਠੀਕ ਹੈ
1: ਔਰ ਇਹ ਸਪਰੇ ਪੰਪ ਜਿਹੜੇ ਆ ਇਹਨਾਂ ਵਾਸਤੇ ਸਾਨੂੰ ਪੂਰਾ ਗਿਆਨ ਹੋਣਾ ਚਾਹੀਦਾ ਤੇ ਫਿਰ ਉਸ ਲੈਵਲ ਤੋਂ ਅਸੀਂ ਕਈ ਵਾਰੀ ਬਹੁਤ ਉੱਚਾ ਚੁੱਕ ਕੇ ਜਿਹੜੇ ਆਪਾਂ ਮੈਨੂਅਲ ਜਾਂ ਬੈਟਰੀ ਵਾਲੇ ਜਾਂ ਪਾਵਰ ਇੰਜਨ ਵਾਲੇ ਸਪਰੇ ਪੰਪ ਸ਼ਾਮ ਦੇਖਣ ਨੂੰ ਮਿਲਦੇ ਆ ਕਿਸਾਨ ਵੀਰ ਕਈ ਵਾਰੀ ਬੜਾ ਇੱਕ ਇੱਧਰ ਉੱਧਰ ਖੱਬੇ ਸੱਜੇ ਨੂੰ ਲੈ ਕੇ ਉਹ ਤੁਰੇ ਜਾਂਦੇ ਹੁੰਦੇ ਆ ਉਹ ਤਰੀਕਾ ਠੀਕ ਨਹੀਂ ਆ। ਇਸ ਤਰ੍ਹਾਂ ਟਰੈਕਟਰ ਮਾਊਂਟ ਸਪਰੇ ਇਸ ਤੋਂ ਵਧੀਆ ਨਵੇਂ ਆ ਗਏ ਨੇ ਜਿਹੜੇ ਕਿ ਟਰੈਕਟਰ ਇੱਕ ਜਗ੍ਹਾ ਤੇ ਖਿਲਾਰ ਕੇ ਅਸੀਂ 200-200 ਮੀਟਰ ਤੇ ਜਾ ਕੇ ਵੀ ਅਸੀਂ ਜਿਹੜਾ ਫੁੱਟ ਤੇ ਜਾ ਕੇ ਆਪਾਂ ਸਪਰੇ ਕਰ ਸਕਦੇ ਹਾਂ। ਸੋ ਕਾਫੀ ਵਧੀਆ ਵਧੀਆ ਆਧੁਨਿਕ ਸਪਰੇ ਪੰਪ ਸਾਡੇ ਕੋਲ ਹੈਗੇ ਅਵੇਲੇਬਲ ਨੇ। ਇਹ ਬਹੁਤ ਜ਼ਰੂਰੀ ਗੱਲ ਆ ਕਿ ਜੇ ਅਸੀਂ ਸਹੀ ਕੰਟਰੋਲ ਕਰਨਾ ਤਾਂ ਮਾਲਵਾ ਬੈਲਟ ਦੇ ਵਿੱਚ ਸਾਡੇ ਕੋਲ ਪਿੱਛੇ ਬਹੁਤ ਇੱਕ ਤਰਾਸਦੀ ਬਣ ਗਈ ਸੀਗੀ ਕਿਸਾਨਾਂ ਲਈ। ਸੋ ਉੱਥੇ ਅਸੀਂ ਇਹ ਸਪਰੇ ਕਰਨੇ ਆ ਪੂਰੀ ਜਿਹੜੇ ਮਕਦਾਰ ਦੇ ਵਿੱਚ ਮਾਹਰਾਂ ਦੇ ਸਿਫਾਰਸ਼ ਅਨੁਸਾਰ ਔਰ ਪੂਰੇ ਵਧੀਆ ਸਪਰੇ ਪੰਪ ਜਿਹੜੇ ਨੋਜ਼ਲਸ ਉਹ ਲਾਉਣ ਕਿ ਸਪਰੇ ਜਿਹੜਾ ਪ੍ਰੋਪਰ ਜਗ੍ਹਾ ਤੇ ਪੂਰਾ ਜਿਹੜਾ ਉਹ ਉੱਥੇ ਜਿਹੜਾ ਆਪਣਾ ਸਪਰੇ ਹੋਵੇ।
0: ਠੀਕ ਹੈ
1: ਇਹ ਕੰਟਰੋਲ ਹੁੰਦਾ ਕਿਉਂਕਿ ਇਹਦੇ ਵਿੱਚ ਟੈਕਨੀਕਲੀ ਗੱਲਾਂ ਵੀ ਹੁੰਦੀਆਂ ਨੇ ਸਪਰੇ ਪੰਪ ਨਾਲ ਤੁਸੀਂ ਅੱਠ ਪੰਜ ਅੱਠ ਢੋਲਕੀਆਂ ਹੁਣ ਕਹਿ ਦਿੰਦੇ ਆ ਕਿਸਾਨ ਲਾ ਕੇ ਥੋੜਾ ਜਿਹਾ ਜਿੰਨਾ ਪਾਣੀ ਦੀ ਮਕਦਾਰ ਆ ਪੂਰਾ ਪਾਣੀ ਵਰਤੋਂ ਕਰੋ ਉਹ ਸਹੀ ਨੋਜ਼ਲ ਦਾ ਸਹੀ ਪੰਪ ਦੀ ਵਰਤੋਂ ਕਰਕੇ ਤੁਸੀਂ ਪੂਰੀ ਤਰ੍ਹਾਂ ਸਪਰੇ ਕਰੋਗੇ ਤਾਂ ਕੰਟਰੋਲ ਹੋ ਸਕਦਾ
0: ਤੇ ਸਪਰੇ ਤੋਂ ਬਾਅਦ ਸੰਭਾਲ ਵੀ ਕਰੋ ਉਹਦੀ
1: ਸਪਰੇ

0: ਕੁਦਰਤੀ ਹੈ ਜੀ ਉਹ ਤੇ ਫਿਰ ਜਦੋਂ ਆਪਣਾ ਸਪਰੇਅ ਪੰਪ ਅਸੀਂ ਵਰਤ ਲੈਂਦੇ ਹਾਂ ਉਹਦੇ ਵਿੱਚ ਤੁਸੀਂ ਕਿਸੇ ਤਰ੍ਹਾਂ ਦੀ ਕੋਈ ਮਤਲਬ ਦਵਾਈ ਪਾਈ ਆ ਉਹਨੂੰ ਸਾਫ਼ ਕਰੋ ਸਾਫ਼ ਕਰੋ ਕਿਉਂਕਿ ਕਈ ਵਾਰ ਸਾਨੂੰ ਚੇਤੇ ਭੁੱਲ ਜਾਂਦਾ ਕਿ ਅਸੀਂ ਇਹਦੇ ਵਿੱਚ ਰਾਊਂਡ ਅਪ ਕੀਤੀ ਹੋਈ ਆ ਰਾਊਂਡ ਅਪ ਦੇ ਵਿੱਚ ਕੋਈ ਅਸੀਂ ਦਵਾਈ ਕਰਕੇ ਚੰਗੀ ਤਰ੍ਹਾਂ ਸਫਾਈ ਨਹੀਂ ਕੀਤੀ ਪੰਪ ਦੇ ਵਿੱਚ ਕੋਈ ਉਹਦਾ ਰਾਊਂਡ ਅਪ ਜਾਂ ਕੋਈ ਨਦੀਨ ਨਾਸ਼ਕ ਦਵਾਈ ਪਾਈ ਆ ਜਾਂ ਕੁਛ ਇਸ ਤਰ੍ਹਾਂ ਦਵਾਈਆਂ ਵਰਤ ਕੇ ਉਹਨਾਂ ਦਾ ਸਪਰੇਅ ਪੰਪ ਵੱਖਰਾ ਰੱਖਣਾ ਚਾਹੀਦਾ ਜੇ ਦੂਸਰੇ ਪੈਸਟੀਸਾਈਡ ਇਨਸੈਕਟੀਸਾਈਡ ਵਾਸਤੇ ਪੰਪ ਜਿਹੜੇ ਸਪਰੇਅ ਪੰਪ ਉਹ ਦੂਸਰੇ ਵਰਤਣੇ ਚਾਹੀਦੇ ਆ ਇਸਦੇ ਕਿ ਪੰਪ ਬੜੀ ਸਾਫ਼ ਸਫਾਈ ਦੇ ਨਾਲ ਕਰਕੇ ਜੋ ਦਵਾਈ ਕੱਢ ਦੇਣੀ ਚਾਹੀਦੀ ਹੈ ਕਿਉਂਕਿ ਕਈ ਵਾਰੀ ਅਸੀਂ ਆਪਣੇ ਫਾਇਦੇ ਲਈ ਕੰਮ ਕਰਦੇ ਕਰਦੇ ਨੁਕਸਾਨ ਵੀ ਕਰ ਦਿੰਦੇ ਸੋ ਇਸ ਕਰਕੇ ਸਾਨੂੰ ਅਵੇਅਰ ਹੋਣਾ ਪੰਪ ਜਿਹੜੀ ਦਵਾਈ ਸਪਰੇਅ ਕਰਨੀ ਹੈ ਇਹ ਬਹੁਤ ਟੈਕਨੀਕਲੀ ਮੁੱਦਾ ਵਾ ਔਰ ਕਿਸਾਨ ਇਹ ਸਮਝਣਾ ਚਾਹੀਦਾ ਕਿ ਸਪਰੇਅ ਕਰਨੀ ਹੈ ਕਿ ਸਪਰੇਅ ਵੇਸਟ ਨਾ ਹੋਵੇ ਇੱਕ ਪ੍ਰੋਪਰ ਜਗ੍ਹਾ ਤੇ ਪਵੇ ਕਿ ਸਾਨੂੰ ਫਾਇਦਾ ਹੋਵੇ
1: ਠੀਕ ਹੈ
0: ਹਾਂਜੀ
1: ਅੱਛਾ ਰੰਧਾਵਾ ਜਿੱਦਾਂ ਹੁਣ ਆਪਾਂ ਅੱਗੇ ਸੀਜ਼ਨ ਆਉਣਾ ਕਣਕ ਦਾ ਤੇ ਹੈਪੀ ਸੀਡਰ ਦੀ ਵੀ ਬੜੀ ਵਰਤੋਂ ਹੁੰਦੀ ਹੈਗੀ ਹੈ
0: ਹਾਂਜੀ
1: ਖਰਚੇ ਵੀ ਬਚਦੇ ਹੈਗੇ ਆ
0: ਬਿਲਕੁਲ ਜੀ
1: ਉਹਦੇ ਲਈ ਆਪਾਂ ਕਿਸ ਤਰੀਕੇ ਨਾਲ ਸੰਭਾਲ ਕੀਤੀ ਜਾ ਸਕਦੀ ਇਸ ਮੌਸਮ ਵਿੱਚ ਜਾਂ ਅਗਲੇ ਸੀਜ਼ਨ ਵਾਸਤੇ ਉਹ ਤਿਆਰ ਬਰ ਤਿਆਰ ਰਹੇ ਆਪਣੇ ਵਾਸਤੇ
0: ਬਿਲਕੁਲ ਸਾਨੂੰ ਸਾਹਿਬ ਤੁਸੀਂ ਬਹੁਤ ਵਧੀਆ ਕੁਐਸਚਨ ਕੀਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਝੋਨੇ ਦੀ ਅਸੀਂ ਕਟਾਈ ਕਰ ਲੈਣੇ ਆ ਉਹਦੇ ਲਈ ਬੜੀ ਵੱਡੀ ਸਮੱਸਿਆ ਵਾ ਇੱਕ ਤਾਂ ਪਾਣੀ ਦੀ ਤਰ੍ਹਾਂ ਦੱਸਿਆ ਕਿ ਸਮੱਸਿਆ ਬਣ ਚੁੱਕੀ ਹੈ ਪਾਣੀ ਬੜੀ ਰਫ਼ਤਾਰ ਨੀਚੇ ਜਾ ਰਿਹਾ ਦੂਸਰੀ ਜਿਹੜੀ ਸਮੱਸਿਆ ਹੈਗੀ ਆ ਉਹ ਜਿਹੜੀ ਪਰਾਲੀ ਨੂੰ ਬਹੁਤ ਸਾਰੀ ਤਾਦਾਦ ਦੇ ਵਿੱਚ ਪੰਜਾਬ ਵਿੱਚ ਅਸੀਂ ਅੱਗ ਲਗਾ ਦਿੰਦੇ ਇਹਦਾ ਕੰਟਰੋਲ ਕਰਨਾ ਬਹੁਤ ਹੀ ਜ਼ਰੂਰੀ ਆ ਔਰ ਮੈਨੂੰ ਖੁਸ਼ੀ ਹੁੰਦੀ ਆ ਕਿ ਸਾਡੇ ਸਭ ਤੋਂ ਪਹਿਲਾਂ ਜਿਹੜਾ ਪ੍ਰੋਜੈਕਟ ਜਿਹੜਾ ਸਾਡੇ ਰਮਦਾਸ ਦੇ ਵਿੱਚ ਬਾਬਾ ਬੁੱਢਾ ਸਾਹਿਬ ਨਗਰੀ ਦੇ ਵਿੱਚ ਸ਼ੁਰੂ ਕੀਤਾ ਸੀ ਅਸੀਂ 2007-08 ਦੇ ਵਿੱਚ ਉੱਥੋਂ ਹੀ ਹੈਪੀ ਸੀਡਰ ਮਸ਼ੀਨ ਦੀ ਇੱਕ ਬਹੁਤ ਵਧੀਆ ਛੋਟੇ ਜਿਹੇ ਕਾਰੀਗਰ ਨੇ ਮਸ਼ੀਨ ਬਣਾ ਕੇ ਸਾਨੂੰ ਦਿੱਤੀ ਸੀ ਉਹਦੇ ਨਾਲ ਅਸੀਂ ਬਹੁਤ ਨਾਲ ਉਹਦੇ ਮਿਹਨਤ ਕੀਤੀ ਉਹਨੇ ਵੀ ਬਹੁਤ ਮਿਹਨਤ ਕੀਤੀ ਸੋ ਅਸੀਂ ਉੱਥੋਂ ਇੱਕ ਹੈਪੀ ਸੀਡਰ ਬਣਾਈ ਮਸ਼ੀਨ ਔਰ ਲੁਧਿਆਣਾ ਯੂਨੀਵਰਸਿਟੀ ਵਾਲਿਆਂ ਨੇ ਡਿਜ਼ਾਇਨ ਡਰਾਇੰਗ ਜੋ ਦਿੱਤਾ ਸੀਗਾ ਉਹਨਾਂ ਦੀ ਸਹਾਇਤਾ ਦੇ ਨਾਲ ਲੁਧਿਆਣੇ ਵੀ ਬਣੀਆਂ ਸੋ ਇਹ ਮਸ਼ੀਨਾਂ ਜਿਹੜੀਆਂ ਨੇ ਇਹਨਾਂ ਤਿੰਨਾਂ ਫਰਮਾਂ ਨੇ ਬੜੀਆਂ ਸੋਹਣੀਆਂ ਮਸ਼ੀਨਾਂ ਬਣਾਈਆਂ ਨੇ ਸੋ ਇਹ ਆਪਾਂ ਜਦੋਂ ਕਿਸਾਨਾਂ ਕੋਲ ਜਦੋਂ ਹੁਣ ਝੋਨੇ ਦਾ ਸੀਜ਼ਨ ਜਿਹੜਾ ਵਾ ਖਤਮ ਹੋਏਗਾ ਉਹਦੇ ਵਿੱਚ ਜਿਹਨਾਂ ਨੇ ਕਣਕ ਦੀ ਬਿਜਾਈ ਕਰਨੀ ਹੈ ਤਾਂ ਆਪਾਂ ਸਿੱਧੀ ਜਿਹੜੀ ਝੋਨੇ ਦੀ ਬਿਜਾਈ ਜਿਹੜੀ ਹੈ ਇਹਦੇ ਨਾਲ ਕਰ ਸਕ ਕਣਕ ਦੀ ਬਿਜਾਈ ਕਰ ਸਕਦੇ ਹਾਂ
1: ਠੀਕ ਹੈ ਜੀ
0: ਤੇ ਇਹਦੇ ਨਾਲ ਬਿਨਾਂ ਵਾਹੁਣ ਤੋਂ ਅੱਗ ਨਹੀਂ ਲਾਉਣੀ ਸਾਰਾ ਉਸ ਤਰ੍ਹਾਂ ਜਿੰਨਾ ਵੀ ਕਣਕ ਦਾ ਝੋਨੇ ਦਾ ਵਿੱਚ ਪਰਾਲ ਹੈਗਾ ਉਹਨੂੰ ਪ੍ਰੋਪਰ ਖਿਲਾਰ ਲਿਆ ਜਾਵੇ
1: ਠੀਕ ਹੈ
0: ਉਸੇ ਤਰ੍ਹਾਂ ਖਿਲਾਰ ਕੇ ਵਿੱਚ ਸਿੱਧੀ ਕਣਕ ਦੀ ਬਿਜਾਈ ਆਪਾਂ ਕਰ ਸਕਦੇ ਹਾਂ ਔਰ ਪਰਾਲੀ ਦੇ ਵਿੱਚ ਮਲਚ ਰੱਖ ਕੇ ਉਹ ਪਰਾਲੀ ਹੌਲੀ ਹੌਲੀ ਵਿੱਚ ਦੋ ਆਪਾਂ ਪਾਣੀ ਲਾਉਣਾ ਜਾਂ ਖਾਦਾਂ ਲਾਉਣੀ ਪਾਣੀਆਂ ਨੇ ਉਹ ਵਿੱਚ ਮਲਚ ਰੂਪੀ ਉਹ ਵਿੱਚ ਹੀ ਗਲ ਸਕ ਜਾਣਾ ਰੂੜੀ ਬਣ ਜਾਂਦੀ
1: ਠੀਕ ਹੈ ਜੀ ਇਹਦਾ ਆਪਣਾ ਵਾਤਾਵਰਨ ਦੇ ਪੱਖੋਂ ਵੀ ਫਾਇਦਾ ਹੋਏਗਾ
0: ਬਹੁਤ ਵੱਡਾ ਫਾਇਦਾ ਹੁੰਦਾ ਜੀ ਜਿਸ ਤਰ੍ਹਾਂ ਵਾਤਾਵਰਨ ਦੇ ਵਿੱਚ ਇਹਦਾ ਤੁਸੀਂ ਦੇਖੋ ਕਿ ਜਿੰਨੇ ਤਾਦਾਦ ਦੇ ਵਿੱਚ ਅੱਗ ਲੱਗਦੀ ਆ ਜਿਹੜਾ ਗ੍ਰੀਨ ਟ੍ਰਿਬਿਊਨਲ ਹੈਗਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਉਹਨਾਂ ਤੇ ਉਹਨਾਂ ਵਾਸਤੇ ਜੁਰਮਾਨੇ ਵੀ ਘੋਸ਼ਿਤ ਕਰ ਦਿੱਤੇ ਆ ਨੈਸ਼ਨਲ ਲੈਵਲ ਤੇ ਸੋ ਇਹਦੇ ਲਈ ਜਿਸ ਤਰ੍ਹਾਂ ਇਹ ਮਸ਼ੀਨ ਹੈ ਬਹੁਤ ਲਾਹੇਵੰਦ ਹੈ ਕਿ ਅਸੀਂ ਇਹ ਵਰਤਾਂਗੇ ਤੇ ਸਾਡੇ ਅਸੀਂ ਅੱਗ ਲਗਾਉਣ ਤੋਂ ਜਿਹੜਾ ਵਾ ਕਣਕ ਦੀ ਬਿਜਾਈ ਵਾਸਤੇ ਉਹ ਅਸੀਂ ਬੰਦ ਕਰ ਸਕਦੇ ਹਾਂ
1: ਅੱਛਾ ਆਪਣਾ ਰੰਧਾਵੇ ਚੱਲ ਚੱਲਦੇ ਦੇਖੀਏ ਕਿ ਜਿਹੜਾ ਧਰਤੀ ਹੇਠਲਾ ਸਖ਼ਤ ਹੈ ਵੀ ਬਣਦੀ ਜਾ ਰਹੀ ਹੈ ਕਿਉਂਕਿ ਲਗਾਤਾਰ ਆਪਾਂ ਝੋਨਾ ਬੀਜ ਰਹੇ ਹਾਂ
0: ਹਾਂਜੀ
1: ਉਹਨੂੰ ਤੋੜਨ ਵਾਸਤੇ ਵੀ ਕੋਈ ਯੰਤਰ ਦੀ ਸਿਫਾਰਸ਼ ਕੀਤੀ ਗਈ ਖਾਸ
0: ਹਾਂਜੀ ਇਹ ਵੀ ਬਹੁਤ ਸਮੱਸਿਆ ਦਾ ਧਰਤੀ ਸਾਲ ਜਿਹੜੀ ਆਪਣੀ ਹੈਲਥ ਆ ਸੋਇਲ ਹੈਲਥ ਵਾਸਤੇ ਵੀ ਸਾਨੂੰ ਧਿਆਨ ਦੇਣਾ ਬਹੁਤ ਜ਼ਰੂਰੀ ਆ ਕਿਉਂਕਿ ਸੋਇਲ ਸਾਡੀ ਫਰਟਾਈਲਡ ਅਤੇ ਵਧੀਆ ਬਣੀ ਰਹੇਗੀ ਜਿਹਦੇ ਵਿੱਚ ਨਰਮ ਵੀ ਰਹੇ ਹਵਾ ਵੀ ਉਹਦੇ ਵਿੱਚ ਰਹੇ ਤੇ ਉਹਦੇ ਵਾਸਤੇ ਅਸੀਂ ਜਿਹੜੀ ਸਬ ਸੋਇਲਰ ਮਸ਼ੀਨਾਂ ਨੇ ਜਿਹੜਾ ਤਹਿ ਤੋੜ ਹੱਲ ਕਹਿ ਦਿੰਦੇ ਹਾਂ ਅਸੀਂ ਉਸ ਚੀਜ਼ ਦਾ ਪਲਾਓਜ ਨੂੰ ਵੀ ਕਹਿ ਦਿੰਦੇ ਹਾਂ ਉਹਦੇ ਨਾਲ ਅਸੀਂ ਜਿਹੜੇ ਆ ਕਿ ਨਹੀਂ ਉਹ ਚਲਾ ਕੇ ਉਹਦੀ ਅਸੀਂ ਜਿਸ ਤਰ੍ਹਾਂ ਝੋਨੇ ਦੇ ਸੀਜ਼ਨ ਦੇ ਵਿੱਚ ਉਹ ਤਿੰਨ ਤਿੰਨ ਫੁੱਟ ਜਿਹੜੀ ਆ ਇੱਕ ਲੇਅਰ ਬਣ ਗਈ ਹੈ ਜਿਹੜੀ ਬੜਾ ਹਾਰਡ ਸਪੈਨ ਬਣ ਗਿਆ ਉਹ ਤੋੜਨ ਵਾਸਤੇ ਸਾਡੇ ਕੋਲ ਜਿਹੜੀ ਮਸ਼ੀਨਾਂ ਨੇ ਇਹ ਉਪਲਬਧ ਨੇ ਫਿਰ ਇਸ ਤਰ੍ਹਾਂ ਸਾਡੇ ਕੋਲ ਇੱਕ ਪਲਾਓ ਨਵਾਂ ਮਸ਼ੀਨ ਇੰਟਰੋਡਿਊਸ ਕੀਤਾ ਪਿਛਲੇ ਸਾਲ ਤੋਂ ਅਸੀਂ ਉਹਦੇ ਸਬਸਿਡੀ ਵੀ ਦੇ ਰਹੇ ਹਾਂ ਤੇ ਉਹ ਮੋਲਡ ਬੋਰਡ ਪਲਾਓ ਹਾਈਡ੍ਰੋਲਿਕ ਸਿਸਟਮ ਹੈਗਾ ਉਹ ਪਾਵਰ ਦਰ ਚੱਲਦਾ ਵਾ ਟਰੈਕਟਰ ਦੀ ਪੀਟੀ ਦੇ ਨਾਲ ਟਰੈਕਟਰ ਦੀ ਪੀਟੀ ਦਾ ਚੱਲਣ ਵਾਲਾ ਸਾਡੇ ਕੋਲ ਇੰਪਲੀਮੈਂਟ ਹੁਣ ਆ ਗਏ ਨੇ ਪਾਵਰ ਦਾ ਚੱਲਦੇ ਆ ਉਹਨਾਂ ਦੀ ਐਫੀਸ਼ੀਐਂਸੀ ਬਹੁਤ ਵਧੀਆ ਕੰਮ ਕਰਦੇ ਆ ਤੇ ਜਿਸ ਤਰ੍ਹਾਂ ਆਪਾਂ ਸਟਰਾ ਮੈਨੇਜਮੈਂਟ ਦੀ ਗੱਲ ਕੀਤੀ ਸੀ ਕਿ ਆਪਾਂ ਪਰਾਲੀ ਅੱਗ ਨਹੀਂ ਲਾਉਣੀ ਚਾਹੀਦੀ ਉਹ ਜਿਹੜਾ ਨਾਲ ਸਾਡੀ ਪਰਾਲੀ ਦੀ ਵੀ ਮੈਨੇਜਮੈਂਟ ਕਰ ਦਿੰਦਾ ਪਰਾਲੀ ਕੱਟ ਕੇ ਕਟਰ ਫੇਰ ਕੇ ਚਾਹ ਚੋਪਰ ਸ਼ੈਡਰ ਇੱਕ ਮਸ਼ੀਨ ਹੈ ਜਿਹਦੇ ਛੋਟੇ ਛੋਟੇ ਕਚਰੇ ਕਰਕੇ ਪਿਛੇ ਤੋਂ ਬਾਅਦ ਇੱਕ ਚੋਪਰ ਸ਼ੈਡਰ ਮਸ਼ੀਨ ਵੀ ਹੈਗੀ ਜਿਹਨਾਂ ਸਟਰਾ ਮੈਨੇਜਮੈਂਟ ਕਰ ਸਕਦੇ ਹਾਂ ਜਿਹਦੇ ਨਾਲ ਆਪਾਂ ਪਰਾਲੀ ਨੂੰ ਅੱਗ ਜਿਹੜੀ ਨਹੀਂ ਲਾਉਣੀ ਚਾਹੁੰਦੀ ਨਹੀਂ ਲੱਗ ਸਕਦੀ ਸੋ ਉਹਦੇ ਕਚਰੇ ਕਰਕੇ ਅਸੀਂ ਉਹਨੂੰ ਅਸੀਂ ਪਲਾਓ ਵਿੱਚ ਚਲਾ ਕੇ ਮਿੱਟੀ ਪਲਟ ਕੇ ਵਿੱਚ ਪਰਾਲੀ ਦੱਬ ਦਿੰਦੇ ਹਾਂ ਤੇ ਇਨਕਾਰਪੋਰਟ ਕਰ ਦਿੰਦੇ ਸੋ ਉਹ ਮਸ਼ੀਨਾਂ ਜਿਹੜੀਆਂ ਨੇ ਸਾਡੇ ਕੋਲ ਦੋ ਤਿੰਨ ਮਸ਼ੀਨਾਂ ਹੈਗੀਆਂ ਜਿਹੜੀਆਂ ਧਰਤੀ ਦੀਆਂ ਤਹਿ ਤੋੜ ਕੇ ਤੇ ਅਸੀਂ ਇਹਦਾ ਵਧੀਆ ਜਿਹੜਾ ਜਿਹੜੀ ਜ਼ਮੀਨ ਹੈ ਇਹਨੂੰ ਹੇਠਾਂ ਉੱਪਰ ਕਰਕੇ ਫਸਲ ਦਾ ਫਾਇਦਾ ਲੈ ਸਕਦੇ ਹਾਂ
1: ਮਤਲਬ ਹੈ ਕਿ ਆਪਾਂ ਮਹਿਕਮੇ ਨਾਲ ਸੰਪਰਕ ਰੱਖੀਏ ਔਰ ਜੋ ਵੀ ਸਹੂਲਤ ਹੈ ਉਹਦਾ ਵੱਧ ਤੋਂ ਵੱਧ ਫਾਇਦਾ ਲਈਏ ਸੋ ਰੰਧਾਵਾ ਜੀ ਬਹੁਤ ਬਹੁਤ ਸ਼ੁਕਰੀਆ ਸਰ ਜਾਣਕਾਰੀ ਲਈ
0: ਧੰਨਵਾਦ ਸਰ
2: ਇੱਕ ਨਾਟਕ ਸੁਣਾਉਣਾ ਤੁਹਾਨੂੰ ਅੱਜ ਆਪਣਾ ਕਮਲ ਜੀ ਤੁਸੀਂ ਆਇਓ ਤੁਸੀਂ ਨਾਟਕ ਸੁਣਦੇ ਹੋ
3: ਬਿਲਕੁਲ
2: ਨਾਟਕ ਬੜੀ ਵਧੀਆ ਚੀਜ਼ ਹੈ ਤਾਂ ਜ਼ਿੰਦਗੀ ਸਾਰੀ ਇੱਕ ਨਾਟਕ ਹੀ ਹੈ
3: ਬਿਲਕੁਲ ਸਹਿ

0: ਤਗਨਾ ਗੁਰ ਸਪੂਤ ਮਹੱਲਾ ਪਹਿਲਾ
1: ਤਗਨਾ ਇੰਦਰੀ ਤਗਨਾ ਨਾਰੀ ਭਲਕੇ ਦੁੱਖ ਪਵ ਨਿਦਾਰੀ ਤਗਨਾ ਪੈਰੀ ਤਗਨਾ ਹੱਥੀ ਤਗਨਾ ਜੇਵਾ ਤਗਨਾ ਅੱਖੀ ਵੇ ਤਗਾ ਬੇਵਤੇ ਵੜ ਧਾਗੇ ਵਰਾ ਕੱਟੇ ਲੈ ਪਹਾੜ ਕਰੇ ਵਿਆਹ ਕਟ ਕਾਗਲ ਦੱਸੇ ਰਾਹ ਸੁਣ ਵੇਖੋ ਲੋਕਾਂ ਵਿਡਾਣ

ਬੋੜੀ ਸਾਹਿਬ ਦਿਆਲ ਕਿਰਪਾ ਕਰੇ ਤਾਂ ਸਾਹਿਕਾਰ ਕਰਾਏ ਸੀ, ਸੋ ਸੇਵਕ ਸੇਵਾ ਕਰੇ ਜਿਸ ਨੂੰ ਕੰਮ ਮਨਾਏ ਸੀ, ਹੁਕਮ ਮੰਨਿਆ ਕਸਮੇ ਕਾ ਮੈਲ ਪਾਏ ਸੀ, ਕਸਮੇ ਭਾਵੇ

ਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਾਰ ਖੜੀਆਂ ਤੇ ਚੜੇ ਆ ਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ

ਮਹਾਰਾਜ ਪੰਥ ਕੀ ਜੀਤਾ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤ

ਕਰ ਬੋਲੋ ਜੀ ਵਾਹਿਗੁਰੂ ਬੋਲੋ ਜੀ ਸਿੱਖਾਂ ਦਾ ਮਨ ਨੀਮਾ ਮਤ ਉੱਚੇ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਮਾਨਿਆਂ ਦੇ ਮਾਨ

ਪੌੜੀ ਚਿੱਤੇ ਅੰਦਰ ਸਭ ਤੋਂ ਵੇਖ ਨਦੀ ਹੇਠ ਚਲਾਏਂਦਾ ਆਪੇ ਦੇ ਵਡਿਆਈ ਆਪੇ ਹੀ ਕਰਮ ਕਰਾਏਂਦਾ ਵੱਡੋ ਵੱਡਾ ਵਡਮੇਦ ਨੀ ਸਿਰੈ ਸਿਰ।

0: ਮਹੱਲਾ ਪਹਿਲਾ। ਜੇ ਮੁਹਾਕਾ ਕਰਮ ਹੈ ਕਰਮ ਪਿਤਰੀ ਦੇ, ਅੱਗੇ ਵਸੀਆਂ ਨੀ ਪਿਤਰੀ ਚੋਰ ਕਰੇ, ਵੱਡੀ ਹੈ ਹੱਥ ਦਲਾਲ ਕੇ ਮੁਸਪੀਏ ਕਰੇ, ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ ਮਹੱਲਾ ਪਹਿਲਾ।
1: ਜੋ ਜੋਰ ਸਰਨਾਵਣੀ ਆਵੇ ਵਾਰੋ ਵਾਰ, ਜੂਠੇ ਜੂਠਾ ਮੁਖ ਵਸੈ ਨਿਤ ਨਿਤ ਹੋਏ ਖੁਆ, ਸੁੱਚੇ ਨਾਖੇ ਬਹਿੰਜ ਪਿੰਡਾ ਧੋਏ ਸੁੱਚ ਸਹੀ ਨਾਨਕਾ, ਜਿਨ ਮਨ ਵਸਿਆ।

0: ਸਲੋ ਮਹੱਲਾ ਪਹਿਲਾ। ਜੇਕਰ ਸੂਤਕ ਮੰਨੀਏ ਸਭ ਤੇ ਸੂਤਕ ਹੋਏ, ਗੋਹੇ ਤੇ ਲੱਕੜੀ ਅੰਦਰ ਕੀੜਾ ਹੋਏ, ਜੇ ਤੇ ਦਾਣੇ ਅਲਕ ਜੀਆ ਬਾਜ ਨਾ ਕੋਏ, ਪਹਿਲਾ ਪਾਣੀ ਜੀਓ ਹੈ ਜਿਥਾ ਰਿਹਾ ਸਭ ਕੋਏ, ਸੂਤਕ ਕਿਉਂ ਕਰ ਰੱਖੀਏ ਸੂਤਕ ਪਵੈ ਰਸੋਏ, ਨਾਨਕ ਸੂਤਕੇ ਮਨ ਉਤਰੈ ਗਿਆਨ ਉਤਾਰੇ ਧੋਏ ਮਹੱਲਾ ਪਹਿਲਾ।
1: ਮਨ ਕਾ ਸੂਤਕ ਲੋਭ ਹੈ ਜੇਵਾ ਸੂਤਕੂ, ਅੱਖੀ ਸੂਤਕ ਵੇਖਣਾ ਪਰਤਰੈ ਪਰਤਨ ਰੂਹ, ਕੰਨੀ ਸੂਤਕ ਕੰਨ ਪਹਿਲਾ ਇਤਵਾਰੀ ਖਾ ਨਾਨਕ।

ਥੋੜੀ ਸਤਿਗੁਰ ਵੱਡਾ ਕਰ ਸਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮਿਲੇ ਤਾਂ ਨਦਰੀ ਆਈਆਂ ਜਾਤ ਇਸ ਭਾਣਾ ਤਾਂ ਮਨ ਉਸਾਈਆਂ ਕਰ ਕਮਸਤਕ ਹੱਥ ਤਾਰ ਵਿੱਚੋਂ।